ਕਬੀਰ ਸਭ ਜਗ ਹੋ ਫਿਰਿਓ ਮਾਦਲ ਕੰਧ ਹੱਡਾਏ ਕੋਈ ਕਾਉ ਕੋ ਨਹੀਂ ਸਭ ਦੇਖੇ ਠੋਕ ਵਜਾਏ ਮਾਰਗ ਮੋਤੀ ਪਈ ਬੀਤਰੇ ਅੰਦਾ ਨਿਕਸੋ ਆਏ ਜੋਤ ਬਿਨਾ ਜਗਦੀ ਕੀ ਜਗਤ ਅਲਾਂਘੇ ਖਾਏ ਜਾਏ ਬੁੱਢਾ ਬੰਸ ਕਬੀਰ ਕਾ ਪੁਜੋ ਪੂਤ ਕਮਾਲੋ ਹਰ ਕਾ ਸਿਮਰਨ ਛਾੜ ਕੇ ਕਰ ਲੈ ਆਇਆ ਮਾਲ ਕਬੀਰ ਸਾਧੂ ਕਹੋ ਬਿਣ ਲੈ ਜਾਈਏ ਸਾਥ ਨਾ ਲੀਜੇ ਕੋਏ ਪਾਛੇ ਪਾਉ ਨਾ ਦੀਜੀਏ ਆਗੇ ਹੋਏ ਸੋ ਹੋਏ ਕਬੀਰ ਜਾਗ ਪਾ ਦਿਓ ਜੇ ਜੇ ਵਰੀ ਦੇ ਮਤ ਬੰਦੋ ਕਬੀਰ ਜਹਿ ਆਟਾ ਲੋਨ ਲੁਜੋ ਸੋਨ ਸਮਾਨ ਸਰੀਰ ਕਬੀਰ ਹੰਸ ਉੱਡਿਓ ਤਨ ਗਾਡਿਓ ਸੁਜਾਈ ਸੈਨਾ ਅਜੋ ਜਿਉ ਨਾ ਛੋਡੀ ਰੰਕਾਈ ਦੇ ਨਾਮ

ਹੈ ਨਾ ਕੋਇ ਪਤਿਆਏ, ਹਰ ਜੈਸਾ ਤੈਸਾ ਉਹੀ ਰਿਓ ਹਰਖ ਗੁਣ ਗਾਏ। ਕਬੀਰ ਚੁਗੇ ਚਿਤਾਰੇ ਬੀ ਚੁਗੇ ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜਨਾ ਮਨ ਮਾਇਆ ਮਮਤਾਰੇ। ਕਬੀਰ ਅੰਬਰ ਕਣ ਹਰਸ਼ਾਇਆ ਬਰਖ ਪਰੇ ਸਲਤਾਲ, ਚਾਤਰਕ ਜੋ ਤਰਸਤ ਹੈ ਤਿਨ ਕੋ ਕੌਣ ਹਵਾਲ। ਕਬੀਰ ਚੱਕੀ ਜੋ ਨਿਸ ਬਿਛੜੇ ਆਏ ਮਿਲੇ ਪ੍ਰਭਾਤ, ਜੋ

ਤਿਸਮੈਂ ਦੂਸਰ ਕੋ ਨਹੀਂ ਏਕੇ ਸਿਰ ਜਣਹਾਰ। ਕਬੀਰ ਫਲ ਲਗੇ ਫਲਣ ਪਾਕਨ ਲਾਗੇ ਆਂਬ, ਜਾਏ ਪੁੱਛਿਓ ਕਸਮ ਕੋ ਜੋ ਵਿੱਚ ਨਾ ਖਾਈ ਕਾਂਬ। ਕਬੀਰ ਠਾਕਰ ਪੂਜ ਮੁੜ ਲੈ ਮਨ ਅੱਠ ਤੀਰਥ ਜਾਏ, ਦੇਖਾ ਦੇਖੀ ਸਵੰਗ ਤਰ ਪੂਲੇ ਭੜਕਾ ਖਾਏ। ਕਬੀਰ ਪਾਲ ਪਰਮੇਸ਼ੁਰ ਕਿਆ ਪੂਜੇ ਸੱਪ ਸੰਸਾਰ, ਇਸ ਪ੍ਰਵਾਸੇ ਜੋ ਰਹੇ ਬੂਢੇ ਕਾਲੀ ਤਾਰ। ਕਬੀਰ ਕਾਗਦ ਕੀ ਉਹ ਬੁਰੀ ਮਸਕੇ ਕਰਮ ਕਪਾਟ, ਪਾਲ ਬੋਰੀ ਪ੍ਰਥਮੀ ਪੰਡਿਤ ਪਾੜੀ ਬਾਟ। ਕਬੀਰ ਕਾਲ ਕਰਨ ਤਾਂ

ਮਾਨ ਸਭੇ ਕੋ ਖਾਏ ਕਬੀਰ ਸਾਚਾ ਸਤਿਗੁਰ ਮੈਂ ਮਿਲਿਆ ਸ਼ਬਦ ਨਾ ਜੋਇਆ ਏਕ ਲਾਗਤ ਜੇ ਪੁੱਲ ਮਿਲ ਗਿਆ ਪਰਿਆ ਕਰੇ ਜੇ ਸ਼ੇਕ ਕਬੀਰ ਸਾਚਾ ਸਤਿਗੁਰ ਕਿਆ ਕਰੇ ਜਿਉਂ ਸਿੱਖਾ ਮੈਂ ਪਚੂਕ।

ਦਿਲ ਹੀ ਵੀ ਪੀਤਲ ਜੋਏ, ਸੇਖ ਸਬੂਰੀ ਬਾਲਾ ਕਿਆ ਹਜ ਕਾਬੇ ਜਾਏ, ਕਬੀਰ ਜਾ ਕੇ ਦਿਲ ਸਬਤ ਨਹੀਂ ਤਾਂ ਕੋਸ ਕਹਾ ਖੁਦਾਏ, ਕਬੀਰ ਅੱਲਾ ਕੀ ਕਰ ਬੰਦਗੀ ਜੇ ਸਿਮਰ ਦੁੱਖ ਜਾਏ, ਦਿਲ ਮੈਂ ਸਾਈ ਪ੍ਰਗਟ ਬੁਝੇ ਬਲੰਤੀ ਨਾਏ, ਕਬੀਰ ਜੋਰੀ ਕਿਆ ਜ਼ੁਲਮ ਹੈ ਕਹਿਤਾ ਨੋ ਹਲਾਲੋ, ਦਫ਼ਤਰ ਲਿਖਾ ਮੰਗੀਏ ਤਬ ਹੋ ਗਿਆ ਕੌਣ ਹਵਾਲੋ।

ਸਤਿਗੁਰ ਦੀ ਛੁਡਾਏ ਪਰਾ ਪੂਰਬਲੀ ਪਾਵਣੀ ਪ੍ਰਗਟ ਹੋਏ ਆਏ। ਕਬੀਰ ਟੋਲੇ ਟਾਲੇ ਟੋਲੇ ਦਿਨ ਗਿਆ ਵਿਆਜ ਬਡੰਤੋ ਜਾਏ। ਨਾ ਹਰ ਭਜਿਓ ਨਾ ਖਤ ਪਟਿਓ ਕਲ ਪਹੁੰਚੋ ਆਏ। ਮਹੱਲਾ ਪੰਜਵਾਂ ਕਬੀਰ ਕੂਕਰ ਪੋਕੜਾ ਕਰੰਗ ਪਿੱਛੇ ਉੱਠ ਆਏ। ਕਰਮੀ ਸਤਿਗੁਰ ਪਾਇਆ ਜਿਨ ਕੋ ਹੋ ਲੀਆ ਛੁਡਾਏ। ਮਹੱਲਾ ਪੰਜਵਾਂ ਕਬੀਰ ਧਰਤੀ ਸਾਧ ਕੀ ਤਸਕ ਵੈਸੇ ਗਾਏ। ਧਰਤੀ ਪਾ ਨਾ ਵਿਆਪੀ ਉਨ ਕੋ ਲਾਹੂ ਨਾਹੇ। ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨੇ ਤੁਕ ਮੂਲੀ ਲਾਹੇ। ਸੰਗ ਕੁਸੰਗੀ ਬੈਠਤੇ ਤਾਂ ਪੁੱਛੇ ਧਰਮ ਰਾਏ। ਨਮ ਮਾਇਆ ਮੁਹਿਆ ਕਹਿਤ ਲੋਚਣ ਮੀਤ ਕਾਹੇ ਛੀ ਪੋਛਾਏ ਲਏ ਰਾਮ ਨਾ ਲਾਓ ਚੀਤ। ਨਾਮਾ ਕਹੇ ਤਲੋਚਨਾ ਮੁਕਤੇ ਰਾਮ ਸਮਾਲ ਹਾਥ ਪਿਓ ਹਰ ਕਰ ਕਾਮ ਸਭ ਜੀਤ ਨਿਰੰਜਨ ਨਾਲ। ਮਹੱਲਾ ਪੰਜਵਾਂ ਕਬੀਰਾ ਹਮਰਾ ਕੋ ਨਹੀਂ ਆਮਕੇ ਸੂਕੇ ਨਾਹੇ। ਜਿਨ ਰਚਨ ਚਾਇਆ ਤੇਸੀ ਮੈਂ ਸਮਾਏ। ਕਬੀਰ ਕਿਚੜ ਆਟਾ ਗਿਰ ਭਰਿਆ ਕਿਛੂ ਨਾ ਹੈ ਉਥਾਥ। ਪਿਛੜ ਪਿਛਤ ਚੱਬਿਆ ਚਾਬਿਆ ਸੋਈ ਨੱਭਿਆ ਸਾਥ। ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗਨ ਕਰੇ ਕਾਹੇ ਕਿ ਕੁਸਲਾਤ ਹੱਥ ਦੀਪ ਕੂਏ ਪਰੇ।

ਮੇਰੇ ਚਿਤ ਵੇ ਹੋਏ ਆਪਣਾ ਚਿਤ ਬਾਹਰ ਕਰੇ ਜੋ ਮੇਰੇ ਚਿਤ ਨਾ ਹੋਏ ਮਹੱਲਾ ਚਿ ਤੀਜਾ ਚਿੰਤਾ ਪੇ ਆਪ ਕਰਾਏ ਸੀ ਅਚਿੰਤ ਵੀ ਆਪੇ ਦੇ ਨਾਨਕ ਸੋ ਸਲਾਹੀਏ।

ਔਦਪਨੀ ਖਿਨਮਾਏ ਕਬੀਰ ਕਾਇਆ ਕਾਚੀ ਕਾਰਵੀ ਕੇਲ ਕਾਚੀ ਤਾਤ ਸਾਬਤ ਰਖ ਤਾਰਾਮ ਭਜ ਨਾਈ ਤਾਂ ਬਿਨਠੀ ਬਾਤ ਕਬੀਰ ਕੇਸੋ ਕੇਸੋ ਕੁਕੀਏ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕਣੇ ਕਬੂ ਨਾ ਸੁਣੇ ਪੁਕਾਰ

ਜਾਏ। ਤੀਰਥ ਬਰਤ ਨੇਮ ਕੀਏ ਤੇ ਸਵੇਰ ਸਤਲ ਜਾਏ। ਨੀਚੇ ਲੋਣ ਕਰ ਰਿਹਾ ਲੈ ਸਾਜਨ ਕਟ ਮਾਹੇ। ਸਭ ਰਸਮ ਖੇਲਿਓ ਕੀ ਸਿਓ ਕਿਸੀ ਲਿਖਾਓ ਨਾਹੇ। ਆਠ ਜਮ ਚੌਸਠ ਕਰੀ ਤੋ ਨਿਰਖਤ ਰਹੇ ਜੀਓ। ਨੀਚੇ ਲੋਣ ਕਿਉਂ ਕਰੋ ਸਭ ਕਟ ਦੇਖੋ ਪਿਓ। ਸੁਣ ਸਖੀ ਪੀ ਮੈਂ ਜੀਓ ਬਸੇ ਜੀ ਮੈਂ ਬਸੇ ਕੇ ਪਿਓ। ਜੀਓ ਪਿਓ ਬੂਝੋ ਨਹੀਂ ਕਟ ਮੈਂ ਜੀਓ ਕੇ ਪਿਓ।

ਕਾਰ ਸਤਿਗੁਰ ਪ੍ਰਸਾਦ ਜਿਤ ਦਾੜੇ ਤਨ ਵਰੀ ਸਾਏ ਲੈ ਲਖਾਏ ਮਲਕ ਜੇ ਕਿੰਨੀ ਸੁਣੀਂਦਾ ਮੂੰਹ ਦਿਖਾਲੇ ਆਏ ਜਿੰਦਨ ਮਾਣੀ ਕੱਢੀਏ ਹੱਡਾਂ ਕੋ ਕੁੜਕਾਏ ਸਾਏ ਲਿਖਣਾ ਚੱਲਣੀ ਹਿੰਦੂ ਕੋ ਸਮਝਾਏ ਜਿੰਦੂ ਕੋ ਸਮਝਾਏ ਜਿੰਦ ਬੋਟੀ ਬਰਨ ਵਰਲ ਜਾਸੀ ਪਰਲਾਏ ਆਪਣੀ ਹੱਥੀ ਜੋਲ ਕੇ ਕਹਿ ਗੱਲਾਂ ਗੇ ਤਾਏ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿਹੜੀ ਪਵੰਦੀ ਖੜਾ ਨਾ ਆਪ ਮਹਾਏ ਫਰੀਦਾ ਦਾ ਦੁਰਵੇਸੀ ਗਾਖੜੀ ਚੱਲਾ ਦੁਨੀਆ ਪਤ ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਕਤ ਕਿਜਨਾ ਬੂਝੇ ਕਿਜਨਾ ਸੂਝੇ ਦੁਨੀਆ ਕੁਝੀ ਪਾਹੇ ਸਾਈਂ ਮੇਰੇ ਚੰਗਾ ਕੀਤਾ ਨਾਹੀ ਤਾਂ ਵੀ ਦਜਾਂ ਆਹੇ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਣ ਕਰੀ ਜੇ ਜਾਣ ਲੜ ਸਿੱਜਣਾ ਪੀਂਡੀ ਪਾਈ ਗੰਡ ਤੈ ਜੇ ਉਡਮੈ ਨਾਹੀ ਕੇ ਸਭ ਜਗ ਡਿਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ ਆਪ ਲੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ ਫਰੀਦਾ ਜੋ ਤੈ ਮਾਰਨ ਮੁਕਿਆ ਤਿਨਾ ਨਾ ਮਾਰੇ ਕੁੰਮ ਆਪ ਲੜੇ ਕਰ ਜਾਈਏ ਪੈਰ ਤਿਨਾ ਦੇ ਚੁੰਮ ਫਰੀਦਾ ਜਾ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ ਮਰਗ ਸਾਹੀ ਨੀ ਹੈ ਜਾਂ ਭਰਿਆ ਤਾਂ ਲਦਿਆ ਦੇਖ ਫਰੀਦਾ ਜੋਤੀਆ ਦਾੜੀ ਹੋਈ ਪੂਰਾ ਅੱਗੋ ਨੇੜਾ ਆਇਆ ਪਿੱਛਾ ਰਿਹਾ ਦੂਰਾ ਦੇਖ ਫਰੀਦਾ ਜੇਤੀਆ ਸੱਕਰ ਹੋਈ ਵਿਸ ਸਾਈਂ ਬਾਜੋ ਆਪਣੇ ਵੇਦਣ ਕਹੀਏ ਕਿਸ ਫਰੀਦਾ ਅੱਖੀ ਦੇਖ ਪਤੀਣੀਆ ਸੁਣ ਸੁਣ ਰੀੜੇ ਕੰਨ ਸਾਗ ਪਕੇਂਦੀ ਆਈਆਂ ਹੋਰ ਕਰੇਂਦੀ ਵੰਨ ਫਰੀਦਾ ਕਾਲੀ ਜਿਨੀ ਨਾ ਰਾਵਿਆ ਤੌਲੀ ਰਾਵੇ ਕੋਏ ਕਰ ਸਾਈ ਸਵਪਿਰੜੀ ਰੰਗਨ ਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਤੌਲੀ ਸਾਬ ਸਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮਨਾ ਲਗੇ ਲੋਚੇ ਸਭ ਕੋਏ ਇਹੋ ਪਿਰਮ ਪਿਆਲਾ ਖਸਮ ਕਾ ਜੇ ਪਾਵੇ ਤੇ ਦੇ ਫਰੀਦਾ ਜੇ ਨ ਲੋਏ ਨ ਜਗ ਮੋਇਆ ਜੇ ਲੋਏ ਨ ਮੈਂ ਡੇਠਾ ਕੰਜਲ ਰੇਖਣਾ ਸਹਿੰਦਿਆ ਸੇ ਪੰਖੀ ਸੂਏ ਬਹਿਠ ਫਰੀਦਾ ਕੋ ਕਹਿੰਦਿਆ ਚਾਗਿੰਦਿਆ ਮੱਤੀ ਦੇਂਦਿਆ ਨਿਤ ਜੋ ਸ਼ੈਤਾਨ ਵਜਾਇਆ ਸੇ ਕਿਤ ਫਿਰੇ ਚਿਤ ਫਰੀਦਾ ਥੀ ਉਪਾਏ ਦਬ ਜੇ ਲੋ ਸਾਈ ਲੋੜੇ ਸਭ ਇੱਕ ਛੇ ਜੇ ਬਿਆਲ ਤਾੜੀਏ ਤਾਂ ਸਾਈ ਤੇ ਦਰਬਾਰੀਏ ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇ ਨਾ ਕੋਏ ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ ਫਰੀਦਾ ਜਾ ਲੱਭ ਤਾਂ ਲੈ ਕਿਆ ਲੱਭ ਤਾਂ ਕੂੜਾ ਲਿਓ ਕਿੱਚਰ ਜਤ ਨਗਾਈਏ ਛੱਪੜ ਟੁੱਟੇ ਮੇਹੋ ਫਰੀਦਾ ਜੰਗਲ ਜੰਗਲ ਕਿਆ ਪਵੇ ਵਣ ਕੰਡਾ ਮੁੜੇ ਵਸੀ

ਤੇ ਭੁੱਖ ਜਿਨ੍ਹਾਂ ਖਾਦੇ ਚੋਪੜੇ ਕਣੇ ਸਹਿਣਗੇ ਦੁੱਖ ਰੁੱਖੀ ਸੁੱਖੀ ਕਾਇਕ ਠੰਡਾ ਪਾਣੀ ਪਿਓ ਫਰੀਦਾ ਦੇਖ ਪਰਾਏ ਚੋਪੜੇ ਨਾ ਤਰਸੋ ਜਿਉ ਆਜ ਸੁੱਤੀ ਕੰਤ ਛਿਓ ਅੰਗ ਮੁੜ ਮੁੜ ਜਾਏ

ਨਾਤੀ ਤੋਤੀ ਸੰਭੀ ਸੁੱਤੀ ਆਏ ਨਚਿੰਦ ਫੀਦਾ ਰਹੀ ਥੋ ਬੇੜੀ ਹਿੰਗ ਦੀ ਗਏ ਕਤੂਰੀ ਗੰਧ ਜੋ ਬਣ ਜਾਂਦੇ ਨਾਂਦਰਾ ਸੇਸਤਾ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਮੁੱਕ ਮੁਲਾਏ ਫਰੀਦਾ ਚਿੰਤ ਕਟੋਲਾ ਵਾਣ ਦੁੱਖ ਬਿਰੇ ਵਛਾਨਣ ਲੇਭ ਇਹੋ ਬਾਰਾ ਜੀਵਣਾ ਤੂੰ ਸਾਹਿਬ ਸੱਚ

ਮਸਾਇਕ ਸੇਖ ਫਰੀਦਾ ਦੋ ਦੀਵੀ ਬੁਲੰਦਿਆ ਮਲਕ ਬੈਠਾ ਆਏ ਗੜ ਲੀਤਾ ਕੱਢ ਲੁੱਟਿਆ ਦੀਵੜੇ ਗਿਆ ਬੁਝਾਏ ਫਰੀਦਾ ਵੇਖ ਕਪਾਏ ਜੇ ਥੀਆ ਜੇ ਸਿਰ ਥੀ ਆਤਲਾ ਕਮਾਂਦੇ ਔਰ ਕਾਗਦੇ ਕੁਨੇ ਕੋਲਿਆ ਮੰਦੇ ਅਮਲਕ ਲੈਂਦਿਆ ਇਹ ਸਜਾ ਇਤਨਾ ਫਰੀਦਾ ਕੰਨ ਮੁਸਲਾ ਸੂਫ ਗਲ ਦਿਲ ਕਾ ਤੀ ਗੁੜਬਾਤ ਬਾਹਰ ਦਿਸੇ ਚਾਲਣਾ ਦਿਲ ਅੰਧਿਆਰੀ ਰਾਤ

ਤਿੰਨ ਤਨ ਰਤ ਨਾ ਹੋਏ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸੈ ਰਤ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਪੈ ਪਈਏ ਤਨ ਖੀਨ ਹੋਏ ਲੋਭ ਰਤ ਵਿੱਚੋਂ ਜਾਏ ਜੋ ਬਸੰਤਰ ਤਾਤ ਸੁਧ ਹੋਏ ਤੋ ਹਰ ਕਾ ਭਉ ਦੁਰਮਤ ਮਹਿਲ ਗਵਾਏ

ਜਾਂ ਕੁਆਰੀ ਤਾਂ ਚੌਥ ਵਿਹਾਈ ਤਾਂ ਮਾਮਲੇ ਫਰੀਦਾ ਇਹੋ ਪਛੋਤਾਏ ਵੱਤ ਕੁਆਰੀ ਨਾ ਥੀਏ ਕਲਰ ਕੇਰੀ ਛਪੜੀ ਆਏ ਲੋਤੇ ਹੰਤ ਹੰਜ ਚਿੰਜੂ ਥੋੜ ਨਾ ਪਈਏ ਉੱਡਣ ਸੰਧੀ ਦਾਂਜੋ ਹੰਸ ਉੱਡਰ ਕੋਦਰੇ ਪਿਆ ਲੋਕ ਵਡਾਲ ਨਾ ਜਾਏ ਗੈਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਏ ਚਲ ਚਲ ਗਈਆਂ ਪੰਖੀਆਂ ਜਿੰਨੀ ਉਸਾਏ ਤਲ ਫਰੀਦਾ ਸਰ ਭਰਿਆ ਪੀ ਚਲ ਸੀ ਥੱਕੇ ਕਬਲ ਅਕਲ ਫਰੀਦਾ ਇੱਟ ਸਰਾਰੇ ਪੋਏ ਸਵਨ ਕੀੜਾ ਲੜਿਓ ਮਾਸ ਕੇ ਤੜਿਆ ਵਾਪਰੇ ਅਕਿਤ ਪਾਇਆ ਸਬਾਸ ਫਰੀਦਾ ਪੰਨੀ ਕੜੀ ਸੁੰਜਣੀ ਟੁੱਟੀ ਲਾਗਰ ਲਾਜੋ ਇਸਰਾਇਲ ਫਰੀਦਾ ਕੇ ਕਰ ਲਾਠੀ ਅਜ ਫਰੀਦਾ ਪੰਨੀ ਕੜੀ ਸੁੰਜਣੀ ਟੁੱਟੀ ਲਾਗਰ ਲਾਜੋ।

ਨਾ ਆਪਸੀ ਦੋ ਜਿਕ ਸੰਧੀ ਪਾਹੀ ਮਹੱਲਾ ਪੰਜਵਾਂ ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਹੇ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾਹੇ ਫਰੀਦਾ ਜੇ ਦੇਹ ਨਾਲਾ ਕੰਭਿਆ ਜਿਲ ਕਪੇ ਚੁੱਖ ਪਵਨਾ ਇਤੀ ਮਾਮਲੇ ਸਹਾਨਾ ਇਤੀ ਦੁੱਖ ਚੱਬਣ ਚੱਲਣ ਰਤਨ ਛੇ ਸੁਣੀਏ ਬਹਿ ਗਏ ਹੇੜੇ ਮੁਤੀ ਤਾਸੇ ਜਿੰਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਣ ਹੰਡਾਏ ਦੇਹੀ ਰੋਗਣਾ ਚੱਲੀ ਪੱਲੇ ਸਭ ਕਿਛ ਪਾਏ ਫਰੀਦਾ ਪੰਖ ਪਰੋਣੀ ਦੁਨੀ ਸਾਵਾ ਬਾਗੋ ਨੌਬਤ ਵਜੇ ਸਭ ਕਿਉਂ

ਕਰੇ ਜੇ ਪਾਤਨ ਰਹਿ ਸੁਚੇਤ ਫਰੀਦਾ ਗਲੀ ਸੋ ਸੱਜੜ ਵੀ ਇੱਕ ਟੰਡੀ ਨਾ ਲਹਾ ਤੁਖਾਂ ਜੋ ਮਾਲੇ ਹੈ ਕਾਰਨ ਤਿੰਨਾ ਮਹਾਂਪਰੇਮ।

ਇਹ ਦੋਏ ਨਾਨਾ ਮਤ ਛੋ ਫਿਰ ਦੇਖਣ ਕੀ ਆਸ ਹੋ ਕਾਗਾ ਚੋਡਣਾ ਪਿੰਜਰਾ ਬੱਚੇ ਤਾਂ ਉੱਡਰ ਜਾਏ ਜਿਤ ਪਿੰਜਰੇ ਮੇਰਾ ਸੋ ਵਸੇ ਮਾਸ ਨਾ ਤਿੰਦੂ ਖਾਏ ਫਰੀਦਾ ਗੋਰਨ ਮਾਣੀ ਛੱਡ ਕਰੇ ਨਿਗਰਿਆ ਕਰ ਜਾਓ ਸਰ ਪਰ ਮੈਂ ਤੇ ਆਵਣਾ ਮਰਨ ਡਰਿਆ ਇਹਣੀ ਲੋਹਣੀ ਦੇਖਦਿਆਂ ਕੀਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਦੀ ਉੱਤੇ ਰੁਕੜਾ।

ਸੇਵੇਸ ਕਰਿਉ ਮਹਲਾ ਤੀਜਾ ਕਾਏ ਪਟੋਲਾ ਪਾੜ ਪਾੜਤੀ ਕੰਬਲੜੀ ਪੈਰੇ ਨਾਨਕਾਰੀ ਬੈਠਿਆ ਸੋ ਮਿਲੇ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾਂ ਫਰੀਦਾ ਗਰਭਜਨਾ ਵਡਿਆਇਆ ਤਨ ਜੋ ਬਣਗਾ ਖਾਲੀ ਚਲੇ ਤਣੀ ਜੋ ਟਿੱਬੇ ਚੋਂ ਮਿਹਾਓ ਫਰੀਦਾ ਤਿੰਨਾ ਮੁਖ ਡਰਾਵੜੇ ਜਿੰਨਾ ਵਿਸਾਰੀਅਨ ਨਾਓ।

ਕਰਨ ਮੋਹਿਆ ਹੈ। ਜੇ ਤੇ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਆ ਹੋਏ। ਮਹੱਲਾ ਪੰਜਵਾਂ ਫਰੀਦਾ ਕੰਤ ਰੰਗਾਵਲਾ ਵੱਡਾ ਮੁਹਤਾਜ ਅੱਲਾ ਚ ਤੀਰਤਿਆ ਇਹੋ ਸਚਾਵਾਂ ਸਾਜ। ਮਹੱਲਾ ਪੰਜਵਾਂ

ಯಶದುನಿ ಚೋದುನಿನ ಕಿತೆ ಕಮೋ ಮಿಸಲ ಫಕೀರ ಗಾಖಡಿ ಸ್ವಪಯೇ ಪೂರ್ಕ್ರಮೋ

ਸਬਰ ਇਹੋ ਸਵਾਓ ਜੇ ਤੂੰ ਬੰਦਾ ਦਿੜ ਕਰੇ ਵੱਧ ਥੀਵੇ ਦਰਿਆਓ ਟੂਟਣਾ ਥੀਵੇ ਵਾੜਾ ਪ੍ਰੀਤਾ ਦਰਵੇਸੀ ਗਾਖੜੀ ਚੋਪੜੀ ਪ੍ਰੀਤੋ ਇੱਕ ਨਾ ਕਿਨੋ ਚਾਲੀਏ ਦਰਸ ਵੀ ਦੇਰ ਵਸਾ ਵੀ ਰੀਤ ਤਨ ਤਪੇ ਤਨੂਰ ਜੋ ਬਾਲਣ ਹੱਡ ਬਲਨ

ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮਣਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਤਰੇ ਜੇ ਤਿਸ ਭਾਵੇ ਨਾਨਕਾ ਕਾਗੋਂ ਹੰਸ ਕਰੇ ਸਰਵ ਪੰਖੀ ਹੇਖੜੋ ਫਾਈ ਵਾਲ ਪਚਾਸੋ ਇਹੋ ਤਨ ਲਹਿਰੀ ਗੜਤੀਆ ਸੱਚੇ ਤੇਰੀ ਆਸ ਕਮਨ ਸੋ ਅੱਖਰ ਕਮਨ ਗੁਣ ਕਮਨ ਸੋ ਮਣੀਆ ਮੰਤੋ ਕਮਨ ਸੋ ਵੇ

ਮਤ ਹੋਈ ਹੋਏ ਅਣਾ ਅਣਹੋਦੇ ਹੋਏ ਨਤਾਣਾ ਅਣਹੋਦੇ ਆਪ ਬਣਾਏ ਕੋ ਐਸਾ ਭਗਤ ਸਦਾਏ ਇੱਕ ਫੇਕਾ ਨਾ ਗਲਾਏ ਸਪਨਾ ਮੈਂ ਸੱਚਾ ਤਨੀ ਹਿਆਓ ਨਾ ਕੈਸੀ ਠਾਏ ਮਾਨਕ ਸਮ ਅਮੋਲ ਵੇ

ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਲ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਸਵਈਏ ਸ੍ਰੀ ਮੁਖ।

ਆਪੇ ਵਿਆਪਤ ਦੇਖੇ ਜਗਤ ਜਨ ਕੌਣੀ ਤੇਰੀ ਗਤ ਸਰਬ ਕੀ ਰੱਖਿਆ ਕਰੇ ਆਪੇ ਹਰ ਪਤ ਅਬਨਾਸੀ ਅਭਗਤ ਆਪੇ ਆਪ ਉਤਪਤ ਏਕੇ ਤੂੰ ਹੀ ਏਕ ਅਨ ਨਾਹੀ ਤੁਮ ਪਤ ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੇ ਹਾਂ ਕੇ ਬਲ ਬਲ ਬਲ ਬਲ ਸਦ ਬਲਹਾਰ ਅੰਮ੍ਰਿਤ ਪ੍ਰਵਾਹ।

ਉਹੋ ਤਰ ਉਪਤ ਪਰਲੋ ਏਕ ਨਿਮਖ ਤੂੰ ਕਰ ਆਨ ਨਾਹੀ ਸਮਚਰ ਉਜਿਆਰੋ ਨਿਰਮਰ ਕੋਟ ਪਰਾਸ਼ਤ ਜਾਏ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੇ ਹਾ ਕੇ ਬਲ ਬਲ ਬਲ ਬਲ ਸਦ ਬਲਹਾਰੋ ਸਗਲ ਭਵਨ ਤਾਰੇ ਏਕ ਥੀਏ ਕਿਆ ਵਿਸਤਾਰੇ ਪੂਰ ਰਹਿਓ ਸਰਮਾਏ ਆਪ ਹੈ ਨਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੇ ਅਲਖ ਮਰਾਰੇ ਆਪ ਹੀ ਤਾਲ ਤਾਰੇ ਕੁਦਰਤ ਹੈ ਦਿਖਾਰੇ ਬਨ ਚੌਣ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਾਰ ਤੁਮ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਣੇ ਹਾ ਕੇ ਬਲ ਬਲ ਬਲ ਬਲ ਸਦ ਬਲਹਾਰੋ ਸਰਵ ਗੁਣ ਦਾਨ ਕੀਮਤ ਨਾ ਗਿਆਨ ਧਿਆਨਨ ਉੱਚੇ ਤੇ ਉੱਚੇ ਜਾਨੀ ਜੇ ਪ੍ਰਭ ਤੇਰੋ ਤਾਨਨ ਮਨ ਤਾਨ ਤੇਰੋ ਪ੍ਰਾਣਨ ਏਕ ਸੂਤ ਹੈ ਜਨਾਨਨ ਕਮਨ ਉਪਮਾ ਦੇਉ ਵੱਡੇ ਤੇ ਵਡਾਨ ਜਾਣੇ ਕੌਣ ਤੇਰੇ ਭਿਉ ਅਲਖ ਭਾਰ ਦਿਉ ਅਕਲ ਕਰਾ ਹੈ ਪ੍ਰਭ ਸਰਵ ਕੋ ਤਾਨਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੇ ਹਾ ਕੇ ਬਲ ਬਲ ਬਲ ਬਲ ਸਦ ਬਲਹਾਰੋ ਨਿਰੰਕਾਰ ਆਕਾਰ ਅਸਲ ਪੂਰਨ ਅਬਨਾਸੀ ਹਰ ਕਵੰਤ ਅਨੰਤ ਰੂਪ ਨਿਰਮਲ ਬੇਗਾਸੀ

ਜਨ ਕੇ ਕਿਰਪਾਲ ਹਰ ਹਰ ਪਇਓ ਹਰ ਗੁਰੂ ਨਾਨਕ ਜਿਨ ਪਰਸਿਓ ਛੇ ਜਨਮ ਮਰਦੋ ਤੇ ਰਹੋ ਸਤ ਸਤ ਹਰ ਸਤ ਸਤ ਸਤੇ ਸਰਪਣੀਏ ਦੂਸਰੇ ਅਨੋਰ ਪੁਰਖ ਪੁਰਾਤਨ ਸੁਣੀਏ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜੇ ਰਸਨ ਚਾਖਿਓ ਤੇ ਜਨ ਤ੍ਰਿਪਤ ਗਾਏ ਜੇ ਠਾਕਰ ਸੋ ਪ੍ਰਸੰਨ ਪਇਓ ਸਤ ਸੰਗਤ ਤੇ ਪਿਆਰ ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕਿਓ ਉਧਾਰ ਸੱਚ ਸਭਾ ਦੀਵਾਨ ਸੱਚ ਸੱਚੇ ਪੈ ਤਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਭੁੱਲ ਨਾ ਭੁਲੋ ਰਤਨ ਨਾਮ ਪਾਰ ਕੀ ਮਨੈ ਪਵੇ ਮਲਿਓ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨੂ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬੋੜ ਫੇਰ ਜੋੜ ਨਾ ਆਏ ਕਵਨ ਜੋਗ ਕੌਣ ਗਿਆਨ ਧਿਆਨ ਕਵਨ ਬਿਦ ਉਸਤਤ ਕਰੀਏ ਸਿੱਧ ਸਾਧਕ ਤੇਤੀ ਸਕੋਰ ਤੇਰੇ ਕੀਮ ਨਾ ਭਰੀਏ ਬ੍ਰਹਮਾਦਕ ਸੰਕਾਦ ਸੇਖ ਗੁਣ ਅੰਤ ਨਾ ਪਾਏ ਅਗੋ ਗਿਓ ਨਹੀਂ ਜਾਏ ਪੂਰਵ ਸਰਬ ਰਿਓ ਸਵਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੈ ਭਗਤੇ ਹਰ ਗੁਣ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਪ੍ਰਭ ਦਾ ਤੋ ਦਾ ਤਾਰ ਪਰਿਓ ਜਾ ਚੁੱਕ ਇੱਕ ਸਰਨਾ ਮਿਲੇ ਦਾਨ ਸੰਤ ਰੇਣ ਜੇ ਲਗ ਪਉ ਜਲ ਤਰਨਾ ਬਿੰਦ ਕਰੋ ਅਰਦਾਸ ਸੁਣੋ ਜਟਾ ਕਰ ਪਾਵੇ ਦੇਹੋ ਦਰਸ ਮਨ ਚਉ ਭਗਤ ਇਹੋ ਮਨ ਠਹਿਰਾਵੇ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਪਵਣ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਸਵਈਏ ਸ੍ਰੀ ਮੁੱਖ ਵਾਕ ਮਹੱਲਾ ਪੰਜਵਾਂ ਇੱਕ ਓਮਕਾਰ ਸਤਿਗੁਰ ਪ੍ਰਸਾਦ ਕਾਚੀ ਦੇ ਮੋਨ ਬੁਨਫਾਂਦੀ ਸੱਠ ਕਠੋਰ ਕਚੀਲ ਕੁਗਿਆਨੀ ਤਾਵਤ ਪਰਮਤ ਰਹਿਣ ਨਹੀਂ ਤਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਸੋ ਜੋ ਬਣ ਰੂਪ ਮਾਇਆ ਮਤਮਾ ਦਾ ਵਿਚਰਤ ਬਿਕਲ ਬਡੋ ਵਾਲੀ ਪਰ ਤਲ ਪਰ ਅਪਵਾਦ ਨਾਰ ਨਿੰਦਾ ਜੈ ਮਿੱਠੀ ਜੀ ਮਾਹੇ ਹੈਤਾਨੀ ਬਲਬੰਚ ਛਾਪ ਕਰਤ ਪਾਵਾ ਪੇਖਤ ਸੁਣਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਯੋ ਸਰ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਤਰ ਰਿਆਖ ਲਿਓ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨਮੋਣ ਜੋਣ ਪਾਪ ਬਦਾਸਨ ਕੋ ਹਰ ਤਾਰਨ ਤਨ ਸਮਰੱਥ ਸਭੇ ਬਿਦ ਕੁਲੋ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮਯੋ ਕਤ ਤੋਂ ਮੂਰਤ ਕਰਿਆਏ ਚਸਾ ਪਲ ਸਿਮਰ ਰਾਮ ਨਾਮ ਰਸਨਾ ਸੰਗਲੋ ਹੋ ਸੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਾਂ ਦੁਖ ਪਉ ਸਿਖਿਆ ਸੰਤ ਨਾਮ ਭਜ ਨਾਨਕ ਨਾਮ ਰੰਗ ਆਤਮ ਸਿਮਰੋ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਤਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਗਟ ਕਾਟ ਬਿਪਤ ਹਰੀ ਮਾਤ ਪਿਤਾ ਪਾਈ ਔਰ ਬੰਦਪ ਬੋਜਨ ਕੀ ਸਭ ਸੂਝ ਪਰੀ ਬਰਦਮਾ

ਲੇਖ ਕਰੀ ਕਰ ਗਏ ਲੇ ਕਿਰਪਾਲ ਕਿਰਪਾ ਨਿਧ ਨਾਨਕ ਘਾਟ ਪਰੰਪਰੀ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾਮੁਗਨਾ ਸਮਤ ਦੋਲ ਚੋਲ ਸੰਗ ਚੋਲਤ ਮਾਇਆ ਮੰਗ ਪਰਮਤ ਕੁਗਲਾ ਸੁਤ ਬਨਤਾ ਸਾਜਨ ਸੁਖ ਬੰਬ ਤਾਸਿਓ ਮੋਹ ਬੜਿਓ ਸੁਖਨਾ ਬੋਇਓ ਬੀਜਨ ਮਮ ਅੰਕੁਰ ਬੀਤਦ ਔਧ ਕਰਤ ਅਗਨਾ

ਸਤਸੰਗਤ ਨਾਨਕ ਜਗ ਜਾਣਤ ਸੁਪਨਾ ਦੇ ਨਾ ਗੇ ਨਾਨੇ ਨਾਨੀਤਾ ਮਾਇਆ ਮਤ ਕਹਾਂ ਰੋਗਾਰੂ ਸ਼ਤਰ ਨਾ ਪਤਰ ਨਾ ਚੌਰਨ ਚਾਵਰ ਬੈਤੀ ਜਾਤ ਹਿਰਦੇ ਨਾ ਵਿਚਾਰੂ ਰਥ ਨਾ ਅਸਵ ਨਾ ਗਜ ਸਿਘਾਸਨ ਛਿਨ ਮੈਂ ਤਿਆਗਤ ਨਾ ਗਸਦਾਰੂ ਸੂਰ ਨਾ ਵੀਰ ਨਾ ਮੀਰ ਨਾ ਖਾਨਮ ਸੰਗਨਾ ਕੂਨ ਦਿਸ਼ਟ ਨਿਹਾਰੂ ਕੋਟ ਨਾ ਓਟ ਨਾ ਕੋਸ ਨਾ ਛੋਟਾ ਕਰਤ ਬਿਗਾੜ ਦਿਓ ਕਰ ਚਾਰੂ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ ਉਲਤ ਜਾਤ ਬਿਰਖ ਕੇ ਸ਼ਾਰੂ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਅਗਮ ਪਾਰੂ ਸ੍ਰੀ ਪਤ ਨਾਥ ਸਰਨ ਨਾਨਕ ਜਨ ਹੇ ਭਗਤ ਕਿਰਪਾ ਕਰ ਤਾਰੂ ਪ੍ਰਾਨ ਮਾਨ ਦਾਨ ਮਗ ਜੋ ਨਹੀਤ ਚੀਤ ਦਿਲ ਲੇ ਪਾਰੀ ਸਾਜਨ ਸਹਿਨ ਮੀਤ ਸੁਤ ਪਾਈ ਤਾਂ ਤੂੰ ਲੇ ਰੱਖੀ ਨਰਾਰੀ ਤਾਵਨ ਪਾਵਨ ਕੂਰਕ ਮਾਵਨ ਇਹ ਬਿਦ ਕਿਰਤ ਔਦ ਤਨ ਯਾਰੀ ਕਰਮ ਧਰਮ ਸੰਜਮ ਸੁਚਨੇ ਮਾਂ ਚੰਚਲ ਸੰਗ ਸਗਲ ਬਿਦਹਾਰੀ ਪਾਸੁ ਪੰਖੀ ਬਿਰਖ ਸਤਾਵਰ ਬਹੁ ਬਿਦ ਜੋਨ ਪਰਮਿਉ ਅਤ ਪਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾਨਾਥ ਪ੍ਰਾਨ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਜੋਤ ਕਤ ਖਾਰੀ ਨਾਨਕ ਸੰਤ ਚਰਨ ਸਰਨ ਪਚੰਗ ਉਦਰੇ ਹੋਰ ਮਾਇਆ ਮਗਨ ਚੱਲੇ ਸਤ ਡਾਰੀ ਬ੍ਰਹਮਾਦਕ ਸੇਵ ਛੰਦ ਮਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ।

ਭਾਤੀ ਬਿਜਰੇ ਅਨੇਕ ਸ਼ਾਸਤਰ ਬਹੁ ਖਟਵਾ ਪਸਮ ਲਗਾਏ ਤੀਰਥ ਬਹੁ ਪਰਮ ਤੇ ਸੂਖਮ ਦੇ ਬੰਦੇ ਬਹੁ ਜਟਵਾ ਬਿਨ ਹਰ ਭਜਨ ਸਗਲ ਦੁੱਖ ਪਾਵਤ ਜਿਉ ਪ੍ਰੇਮ ਬੜਾਏ ਸੂਤ ਕੇ ਹਟਵਾ ਪੂਜਾ ਚਕਰ ਕਰਤ ਸੋਮ ਪਾਕਾ ਨੇਕ ਭਾਂਤ ਥਾਟੇ ਕਰ ਥਟਵਾ ਸੋਈਏ ਮਹਲੇ ਪਹਿਲੇ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਾਰ ਸਦਾ ਵਿਖਿਆਤਾ ਤਾਸ ਚਰਨ ਲੈ ਲਿਦੇ ਵਸਾਉ ਤਉ ਪਰਮ ਗੁਰੂ ਨਾਨਕ ਗੁਣ ਗਾਓ ਗਾਓ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵੇ ਗੰਭੀਰ ਤੀਰ ਮਤ ਸਾਗਰ ਜੋਗੀ ਜੰਗ ਧਿਆਨ ਤਰੇ ਗਾਵੇ ਇੰਦਰਾਦ ਭਗਤ ਪ੍ਰਲਾਦਕ ਆਤਮ ਰਸ ਜਿਨ ਜਾਣਿਓ ਕਾਲ ਕਾਲ ਸੁਜਸ ਗਾਵਿਓ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੇ ਸੰਜਨ ਕਾਦ ਜੁਗਤ ਜੁਗੇਸਰ ਹਰ ਰਸ ਪੂਰਨ ਸਭ ਕਲਾ ਗਾਵੇ ਸਨਕਾਦ ਸਾਧ ਸਿਦਾਦਿਕ ਮੁਨ ਜਨ ਭਾ ਗਾਵੇ ਅਛਲ ਛਲਾ ਗਾਵੇ ਗੁਣ ਧੋਮ ਟਲ ਮੰਡਲਵੇ ਭਗਤ ਭਾਵੇ ਰਸ ਜਾਣਿਓ ਕਬ ਕਲ ਸੁਜਸ ਗਾ

ਜਮਦਗਨ ਪਰਸ ਰਮੇਸ਼ਰ ਕਰ ਕੁਠਾਰ ਰਗ ਤੇਜ ਹਰਿਓ ਉਦੋ ਕਰੋਰ ਬਿਦਰ ਗੁਰ ਗਾਵੇ ਸਰਬਾਤਨ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੋ ਗਾਵੇ ਗੁਣ ਬਰਨ ਚਾਰ ਕਟ ਦਰਸ਼ਨ ਪ੍ਰਮਾਦਕ ਸਮਰੱਥ ਗੁਣਾ ਗਾਵੇ ਗੁਣ ਸੇਸ ਸਹਿਜ ਜੇਵਾ ਰਸ ਆਦ ਅੰਤ ਲਿਵ ਲਗ ਤੁਣਾ ਗਾਵੇ ਗੁਣ ਮਹਾਦੇਵ ਬਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਰਵੈਰ ਤੰਤਰ

ਨੈਣਾ ਜਗਤਰ ਗੁਰ ਪਰਸ ਮੁਰਾਰੂ ਤੈ ਤੋ ਦੜਿਓ ਨਾਮ ਪਾਰੋ ਬਿਮਲ ਜਾਸ ਬਿਥਾਰੋ ਸਾਧਕ ਚੇ

ਜੇ ਮਤ ਲੋਚਣ ਚਿਤ ਭਗਤ ਕੁਮਰੀ ਜਾਣੀ ਰੁਕਮਾਂਗਦ ਕਰਤੂਤ ਰਾਮ ਜੰਪੂ ਨਿਤ ਪਾਈ ਅਮਰੀਕ ਪ੍ਰਹਲਾਦ ਸਰਨ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਦਰਸ਼ਨ ਤਜੀ ਸੋਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਓ ਮੁਕਤ ਗੁਰ ਅਮਰਦਾਸ ਪਰਸੀਏ ਪਰਮ ਪਾਤਕ ਬਿਨਾਸੇ ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਸਾਸੇ ਗੁਰ ਅਮਰਦਾਸ ਪਰਸੀਏ ਧਿਆਨ ਲਈਏ ਪੋ ਸੁਕੇ ਗੁਰ ਅਮਰਦਾਸ ਪਰਸੀਏ ਅਭੋ ਲਭੇ ਗੋ ਚੁਕੇ ਇੱਕ ਬਿਨਾ ਦੁਗੜ ਸੋ ਤੋ ਰਹੇ ਸਾਸ ਮੰਤਰ ਮਾਨ ਮੇ ਲਹੇ ਜਾਲ ਪਾਪ ਦਾਰਤ ਇਤਰੇ ਗੁਰ ਅਮਰਦਾਸ ਡਿੱਠੇ ਮਿਲੇ ਸੱਚ ਨਾਮ ਕਰਤਾਰ ਸੋ ਦਿੜ ਨਾਨਕ ਸੰਗਰਿਓ ਤਾਂ ਤੇ ਅੰਗਦ ਲੈਣਾ ਪ੍ਰਗਟਾਸ ਚਰਨ ਲਿਵ ਲਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਮਣ ਖਾਣਿਓ ਜੋ ਗੁਣ ਅਲਖ ਗਾਵਾਂ ਤਿੰਨੇ ਗੁਣ ਅੰਤ ਨਾ ਜਾਣਿਓ ਬੋਹਿਤ ਬਾਧਾ ਤੇ ਨਿਰਮਿਓ ਸਭ ਸੰਗਤ ਕੁਲ ਉਦੜ ਗੁਰ ਅਮਰਦਾਸ ਕੀਰਤ ਕਹੇ ਤ੍ਰਾਏ ਤ੍ਰਾਏ ਤੋ ਪਾਸਰਣ ਆਪ ਨਰੈਣ ਕਲਾ ਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜੈ ਕਹਿ ਤੈ ਭਰਪੂਰ ਸਬਦ ਦੀਪਕ ਦਪਾਇਓ ਜੇ ਸਿੱਖੋ ਸੰਗਰਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਉਤਰਿਓ ਅੰਗਤ ਲੈਣੇ ਸੰਗੂ ਗੁਰ ਅਮਰਦਾਸ ਤਾਰਨ ਤਨ ਜਨਮ ਜਨਮ ਕੇ ਪਾਸਰਨ ਤੂ ਜਪਤ ਸਤ ਸੰਤੋਖ ਪਿਕ ਦਰਸ਼ਨ ਸੁਖੇ ਸਰਨਾ ਪਰਬ ਤੇ ਉਭਰੇ ਛੋੜ ਜੰਪੁਰ ਕੀ ਲਿਖੇ

ਕੁਲ ਨਿਮਲ ਅਵਤਿਉ ਗੁਣ ਕਰਤਾਰੇ ਉਚਰੇ ਗੁਰ ਅਮਰਦਾਸ ਜਿਨ ਸੇਵਿਆ ਤਿਨ ਦੁਖ ਦਰਿਦਰ ਪਰ ਹਰ ਪਰੇ ਚਿਤ ਚਿਤ ਵਿਉ ਅਰਦਾਸ ਕਹੋ ਪਰ ਕਹਿ ਵੀ ਨਾ ਸਕੂੰ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹੋ ਤਕੂੰ ਤੇਰੇ ਹੁਕਮ ਪਵੇ ਨਿਸ਼ਾਨ ਤੋ ਕਰੋ ਸਾਭ ਕੀ ਸੇਵਾ ਜਬ ਗੁਰ ਦੇਖੇ ਸਵਿਸ਼ਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਨ ਪੁਰਖ ਜੋ ਫਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਨ ਕਰਨ ਜੇ ਤੂੰ ਰੱਖੇ ਤੇ ਰਹੂ ਭਿਖੇ ਕੇ ਗੁਰ ਗਿਆਨ ਔਰ ਧਿਆਨ ਤਤ ਛੋ ਤਤ ਮਿਲਾਏ ਸੱਚ ਸੱਚ ਜਾਣੀਏ ਇੱਕ ਚਿਤੇ ਲਿਵਲਾਏ ਕਾਮ ਕ੍ਰੋਧ ਵਸ ਕਰੇ ਪਵਨ ਅਡੰਤ ਨਾ ਤਾਵੇ ਨਿਰੰਕਾਰ ਕੇ ਵਸੇ ਦੇਸ਼ ਕੁੰਭੁਜ ਵਿਚਾਰ ਪਾਵੇ ਕਲ ਮੈਂ ਰੂਪ ਕਰਤਾ ਪੁਰਖ ਜੋ ਜਾਣੇ ਜਿਨ ਕਿਛ ਕਿਉ ਗੁਰ ਮਿਲਿਓ ਸੋਏ ਭਿਖਾ ਕਹੇ ਸਹਿਜ ਰੰਗ ਦਰਸ਼ਨ ਦਿਓ ਰਹੋ ਸੰਤ ਹੋ ਢੋਲ ਸਾਧ ਬਹੁਤੇ ਰੇ ਡਿਠੇ ਸੰਨਿਆਸੀਤ ਬਿਸ ਮੁਖ ਇਹ ਪੰਡਿਤ ਮਿੱਥੇ ਵਰਸ ਏਕ ਹੋ ਫਿਰੋ ਕਿਨਲੋ ਪਰਚਿਓ ਲਾਇਓ ਕਹਿਤਿਓ ਕਹਿਤੀ ਸੁਣੀ ਕਹਿਤ ਖੋ ਖੁਸ਼ੀ ਨਾਇਓ ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ।

ਸਰ ਲੜਿਓ ਪੈ ਨਰਭੋ ਹਰ ਟਲ ਮਨ ਸਬਦ ਗੁਰ ਨੇ ਜਾਗਰਿਓ ਕਾਮ ਕ੍ਰੋਧ ਲੋਭ ਮੋਹ ਅਪਰਾਤ ਪੰਚ ਦੂਤ ਪਖੰਡਿਓ ਪਲੋ ਪੁਹਾਲ ਤੇਜੋ ਤਲਾ ਨਿਰਪਤ ਨਾਥ ਨਾਨਕ ਬਰ ਗੁਰ ਅਮਰਦਾਸ ਸੱਚ ਸਲ ਪਣਤ ਦਲ ਜਿਤ ਇਹ ਬਸੋ ਜੁਧ ਕਰ ਕਨ ਹਰ ਬੂੰਦ ਬਸੋਰ ਮਾਬਲ ਕੁਸਮ ਬਸੰਤ ਗਣੰਤ ਨਾ ਆਵੇ ਰਾਮ ਸਸ ਕਿਰਨ ਉਦੜ ਸਾਗਰ ਕੋ ਰੰਗ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਲ ਪਲੋ ਉਨੋ ਸੋ ਗਾਵੇ ਪਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆਵੇ ਸੋਈਏ ਮਹੱਲੇ ਚੌਥੇ ਕੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰਨ ਜਨੇ ਕੀ ਆਸਾ ਸਤਿਗੁਰ ਸੇਵੇ ਪਰਮਤ ਪਾਓ ਅਬਨਾਸੀ ਅਭਗਤ ਪੇ ਧਿਆਓ ਜਿਸ ਤਿਸ ਪੇਟ ਦਰ ਦਰ ਨਾ ਚੁੰਪੇ ਕਲ ਸੁਹਾਰ ਤਾਸ ਗੁਣ ਜੰਪੇ ਜਪਿਓ ਗੁਣ ਬਿਮਲ ਸੁਜ ਜਾਨ ਕੇਰੇ ਅਮਿਓ ਨਾਮ ਕਾ ਫਰਿਓ ਇਨ ਸਤਿਗੁਰ ਸੇਵ ਸਦ ਰਸ ਪਾਇਆ ਨਾਮ ਨਿਰੰਜਨ ਉਰ ਤਰਿਆ ਹਰ ਨਾਮ ਰਸ ਗੋਬਿੰਦ ਗੁਣ ਗਾਕ ਚਾਕ ਤਤ ਸਮਤ ਸਰੇ ਕਬ ਕਲ ਠਕਰ ਹਰਦਾਸ ਤਣੇ ਗੁਰ ਰਾਮਦਾਸ ਸਰ ਅਪਰ ਪਰੇ ਸੂਟਤ ਪਰਵਾ ਅਮੇ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੇ ਸੰਤ ਕਰੇ ਮਨਾ ਮੰਜਨ ਪਵ ਜਿਨੂੰ ਸੇਵਾ ਕਰਿਆ ਤਿੰਨ ਪੋ ਨਿਵਾਰ ਅੰਬੇ ਪਦ ਦੀ ਨਾਨ ਸ਼ਬਦ ਮਾਤਰ ਤੇ ਉਦਰ ਤਰੇ ਕਲ ਕਲ ਠੁਕਰ ਹਰਦਾਸ ਤਣੇ ਗੁਰ ਅਮਰ ਰਾਮਦਾਸ ਸਰ ਅਪਰ ਪਰੇ ਸਤਿਗੁਰ ਮਤ ਗੂੜ ਬਿਮਲ ਸਤਸੰਗਤ ਆਤਮ ਰੰਗ ਚਲੂਲ ਪਿਆ ਜਾਗਿਆ ਮਨ ਕਵਲ ਸਹਿਜ ਪ੍ਰਗਾਛਿਆ ਅਭੇ ਨਿਰੰਜਨ ਕਰੇ ਲਹਾ ਸਤਿਗੁਰ ਦਿਆਲ ਹਰ ਨਾਮ ਦਰਿਆ ਤਿਸ ਪ੍ਰਸਾਦ ਵਸ ਪੰਚ ਕਰੇ ਕਲ ਕਬ ਕਲ ਠਕਰ ਅਰਦਾਸ ਤਨੇ ਗੁਰ ਰਾਮਦਾਸ ਸਰ ਅਪਵਰ ਪਰੇ ਅਨਪੋਨ ਮਾਨ ਅਕਲ ਲਿਵਲਾਗੀ ਪਾਰਸ ਪੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਪਰੇ ਮੇਟਿਆ ਜਨਮਾਤ ਮਰਨ ਪੋ ਪਾਗਾ ਚਿਤ ਲਾਗਾ ਸੰਤੋਖ ਸਰੇ ਕਲ ਕਵ ਕਲ ਠੁਕਰ ਅਰਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਅਪਰ ਪਰੇ ਪਾਇਓ ਪਾਰ ਰਿਦ ਅੰਤਰ ਤਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਪਾਏ ਪ੍ਰੇਮ ਰਸ ਆਪੇ ਜਾਲੇ ਸਤਿਗੁਰ ਕੇ ਪ੍ਰਸਾਦ ਸਹਿ ਛੇਤੀ ਰੰਗ ਮਾਣੇ ਨਾਨਕ ਪ੍ਰਸਾਦ ਅੰਗਦ ਸਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੇ ਤੇ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੇ ਅਮੇ ਰਸ ਰਸਨ ਪ੍ਰਗਾਸੇ ਮਿਲਤ ਸ਼ਾਂਤ ਉਪਜੇ ਦੁਰਤ ਦੁਰੰਤਰ ਨਾਸੇ ਸੁਖ ਸਾਗਰ ਪਾਇਓ ਦਿੰਤ ਹਰ ਮਗ ਨਾ ਹੁਟੇ ਸੰਜਮ ਸਤ ਸੰਤੋਖ ਸੀਲ ਸੁਨਾਉ ਬਫੁਟੇ ਸਤਿਗੁਰ ਪਰਮਾਨ ਬਿਦਨੂ ਜਿਹਰਿਓ ਜਸ ਜਗ ਜਸ ਤੁਰ ਬਜਾਇਓ ਗੁਰ ਰਾਮਦਾਸ ਕਲ ਉਤਰੇ ਤੇ ਅਭੇ ਅਮਰ ਪਦ ਪਾਇਓ ਜਗ ਜੀਤਿਓ ਸਤਿਗੁਰ ਪਰਮਾਨ ਮਨ ਏਕ ਧਿਆਇਓ ਤਨ ਤਨ ਸਤਿਗੁਰ ਅਮਰਦਾਸ ਜਿਨ ਨਾਮ ਲੜਾਇਓ ਨਾਮ ਨਿਧ ਨਾਮ ਨਿਦਾਨ ਰਿਧ ਸਿੱਧ ਤਾ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਪੇਟਿਓ ਬਨਾਸੀ ਆਦਲੇ ਭਗਤ ਜਿਤ ਲਾਗ ਤਰੇ ਸੋ ਗੁਰ ਨਾਮ ਦੜਾਇਓ ਗੁਰ ਰਾਮਦਾਸ ਕਲ ਉਚਰੇ ਤੇ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਭਾ ਪ੍ਰੀਤ ਪੰਬਲੀ ਨਾ ਹੁਟੇ ਸਤਿਗੁਰ ਸ਼ਬਦ ਥਾ ਅੰਮਿਆਂ ਤਾਰਾ ਰਸ ਗੁਟੇ
मत माता संतोख पिता सर सहज समायो आजो नि संभव्यो जगत गुर बचन त्रायो अभगत गोचर पपर अपर पर मन गुर शब्द वसायो गुर रामदास कल उचरे ते जगत उदारन पायो जगत उदारन नव निधान भगते पव पा तारण अमृत बूंद हर नाम विस ही बिखे निवारण सहज स्त्रोबर पल्यो ज्ञान अमृत फल लागे गुर प्रसाद पाये तन ते जन वड पागे से मुक्ते पै सतगुर शब्द मन गुर पचा पायो गुर रामदास कल उचरे ते शब्दन छान बजायो सेज सदा सह सेवान संतोख राचयो सदा सील सनाहो सोहे गुर शब्द समाचरो नाम टेक संगाए बोहे आजो नियो पल मल सदगो संग निवास गुर रामदास कल उचरे तो सहज सरोवर बास गुर जिन को सुपर साम नाम हर दे वासे जिन को गुर सुपर सन दुरत दरंतर नासे गुर जिन को सुपर सन मान अपमान नारे जिन को गुर सुपर सन शब्द लग पहुजल तारे परचो प्रमान गुर पायो तिन सक जथियो जन्म जग श्री गुरु सरन पज कल काब जग भुगत मुक्त सब गुरु लग सत गुर के मातालिया जुग जूत समाणे अनपुर्ण जा नाम टेक जित भगत सहाणे गुर नानक अंगद अमर भगत हर संग समाणे राज जोग गुर रामदास तुम हूँ रस जाने जन को सोए जन जानिया उन मन रत तरिया सत संतोख समाचरे अबरा सर परिया कत कथा मरा पुरी जिस दे सो पावे एहो जनक राज गुर रामदास तो जिही बन आवे सतगुर नाम एक लिव मन जपे दिन मन तन जन सुख तिन जन दुख पा को कत होए जियो ताल तन खिन मातर जागो दृष्ट तारे शब्द रिद बिचारे काम क्रोध खोवे जियो जीन सबन दाता गम ज्ञान बिहता एनस ध्यान तावे पलख ना सोवे जियो जागो दिखत दरादर जावे नाम सो निदान पावे गुरमुख ज्ञान दुरमत मैल धोवे जियो सतगुर नाम एक लिव मन जपे दृढ़ तिन जन दुख पाव को कत होवे जियो परम कर्म पूरे सतगुर पाई है ताकि सेवा छेद साध मन जन सुर नर जाचो शब्द सार एक लिव लाई है पूर्ण जाने को तेरा पार निर्भो निरंकार कथ कथनार तुझे बजाई है पर भूले संसार छूटो जूनी सिंगार जम को नान डांड काल गुरमत त्याई है मन प्राणी मुक्त विचार एनत जब धर्म कर्म पूरे सतगुर पाई है हो बल बल जाऊ सतगुर साचे नाम पर कमन उपमा देव कमन सेवा सिरो एक मुख रचना रसो जोग जोर कर फुल मन बचन कर्म जान अनंत दूजा न मान ना सो पार सार की दिनो गुर रिद तारो नल काव पारस परस कच कंचना होए चंदना जबास सबास जास सिमरत अनतारो जाके देखत द्वारे काम क्रोध ही नवारे जी हो बल बल जाऊं सतगुर साच

ਗੁਰਅੰਗਦ ਦਿਓ ਨਿਦਾਨ ਕਥ ਕਥਾ ਗਿਆਨ ਪੰਚ ਪੂਤ ਬਸ ਕੀਨੋ ਜਮਤ ਨਾ ਤਰਾਸੋ ਗੁਰ ਅਮਰ ਗੁਰੂ ਸ੍ਰੀ ਸਤਿ ਕਰ ਜੁਗ ਰਾਖੀ ਪਤ ਗਣ ਦੇਖਤ ਗੁਰ ਗਤ ਚੰਨ ਕਮਲ ਜਾਸੋ ਸਭ ਬਿਦ ਮਾਨਿਓ ਮਾਂਡਵ ਤੇ ਪਾਇਓ ਪ੍ਰਸੰਨ ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ ਰਾਡੋ ਜਿਸ ਤਾਰਿਓ ਤਰਤ ਅਰ ਵਿਮ ਅਰਪਮਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ ਸਾਸ

ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕਚੋ ਕੰਚਨ ਪਇਓ ਸ਼ਬਦ ਗੁਰ ਸੁਣਿਓ ਬਿਖਤੇ ਅਮਰਤ ਨਾਮ ਸਤਿਗੁਰ ਮੁਖ ਪਣਿਓ ਲੋ ਹੋਇਓ ਲਾਲ ਲਦਰ ਸਤਿਗੁਰ ਜਦ ਤਾਰੇ ਪੈਲ ਮਾਨਕ ਕਰੇ ਗਿਆਨ ਗੁਰ ਕਹਿਓ ਵਿਚਾਰੇ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਦਿਨ ਕੇ ਗਿਆ ਸਤਿਗੁਰੂ ਚਰਨ ਜਨ ਪਰਸਿਓ ਤੇ ਪਸ ਪ੍ਰੇਤ ਸੁਰ ਨਰ ਪਿਆ ਜਾਮ ਗੁਰੂ ਹੈ ਵੱਲ ਤਨੇ ਕਿਆ ਗਾਰੋ ਦੀਜੇ ਜਾਮ ਗੁਰੂ ਹੈ ਵੱਲ ਲੱਖ ਬਾਹੇ ਕਿਆ ਕੀਜੇ ਜਾਮ ਗੁਰੂ ਹੈ ਵੱਲ ਗਿਆਨ ਅਰ ਧਿਆਨ ਅਨਲ ਪਰ ਜਾਮ ਗੁਰੂ ਹੈ ਵੱਲ ਸ਼ਬਦ ਸਾਖੀ ਜੋ ਸਚੋ ਘਰ ਜੋ ਗੁਰੂ ਗੁਰੂ ਐਨਸ ਜਪੇ ਦਾਸ ਭੱਟ ਬੇਨਤ ਕਹੇ ਜੋ ਗੁਰੂ ਨਾਮ ਰਿਦ ਮੈਂ ਤਰੇ ਸੋ ਜਨਮੇ ਬਣਨ ਦੋਇਥੇ ਰਹੇ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਲੈ ਰੇ ਮਨ ਮੇਰੇ

0: ਸਾਧ ਪੁਰਖ ਸਦਾ ਤੁਹੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਉ। ਪੀਤ ਬਸਨ ਕੁੰਦ ਦਸਣਾ ਪ੍ਰਿਆ ਸੈਤ ਕੰਠ ਮਾਲ ਮੁਕਟ ਸਾਸ ਮੋਰ ਪੰਖ ਜਾਹੇ ਜੀਉ। ਬੇਬ ਜੀਰ ਵੱਡੇ ਤੀਰ ਧਰਮ ਅੰਗ ਅਲਖ ਗਮ ਖੇਲ ਕੀਆ ਆਪਣੇ ਉਛਾਹੇ ਜੀਉ। ਅਕਾਥ ਕਥਾ ਕਥੀ ਨਾ ਜਾਏ ਤੀਣ ਲੋਕ ਰਿਆ ਸਮਾਏ ਸੁਤ ਸਿੱਧ ਰੂਪ ਤਰਿਓ ਸਾਨ ਕੇ ਸਾਏ ਜੀਉ। ਸਤਿ ਸਾਧ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਉ। ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਉ। ਬੱਲੇ ਛਲਣ ਛਬਲ ਮੱਲਣ ਭਗਤ ਫੱਲਣ ਕਾਨ ਕੁਆ ਲੇ ਕਲੰਕ ਬੱਜੀ ਡੰਕ ਚੜ ਦਲ ਰਵੇ ਜੀਉ। ਰਾਮ ਰਮਣ ਸੁਰਤ ਦਮਨ ਸਗਲ ਪਵਨ ਸੁਕਲ ਸੁਲ ਕਮਨ ਸਰਬ ਭੂਤ ਆਪ ਹਿਦ ਬਾਦ ਦੇਵ ਸਹਿਜ ਮੁਖ ਫਲੰਦ ਜੀਉ। ਜਨਮ ਕਰਮ ਮਛ ਕਮ ਹੋਤ ਬਾਰੋ ਜਮਨਾ ਕੇ ਕੁਲ ਖੇਲ ਕੇ ਖੇਲਿਓ ਜਿਨ ਗਿੰਦ ਜੀਉ। ਟਾਮ ਸਾਰ ਹੀਏ ਤਾਰ ਤਜ ਬਿਕਾਰ ਮਨ ਗਿੰਦ ਸਤਿਗੁਰੂ ਸਤਿਗੁਰੂ।
1: ਨਿਸਵਾਸਰ ਹੋਈ ਕਲਿਆਣ ਲੈ ਕਮ ਗਤ ਯੋ। ਸ੍ਰੀ ਗੁਰੂ ਨਾਮ ਸਾਰੀਏ ਤਾਰ ਸਕਲ ਭਾਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇ ਵਾਦ ਸਹਿਸ ਮੁਖ ਫਨਿੰਦ ਜੀਓ। ਨਾਮ ਸਾਰੀ ਹੀਏ ਧਾਉ ਤਜ ਮਾ ਵਿਕਾਰ ਮਨ ਗੇ ਅੰਦ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ। ਗੁਰੂ ਕਹਿਆ ਮਾਨ ਨਿਜ ਨਿਧਾਨ ਸੱਚ ਜਾਨ ਮੰਤਰ ਗੇ ਹੈ ਨਿਸਵਾਸਰ ਹੋਏ ਕਲਿਆਣ ਲਹੇ ਪ੍ਰਮਗਤ ਜੀਓ।

ਸਾਧ ਸੰਗੋ ਰਤ ਜੀਓ ਦੇਹਾਗੇ ਹੋ ਤ੍ਰਿਆਸਨੇ ਹੋ ਚਿੱਤ ਉਲਾਸ ਜਗਤ ਗੇ ਹੋ ਸ਼ਰਨ ਕਮਲ ਸਦਾ ਸਿਓ ਦ੍ਰਿੜਤਾ ਕਰੋ ਮਤ ਜੀਓ।

ਸਤ ਜੀਓ। ਸੇਵਕ ਕੈ ਭਾਰ ਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਤਿਕਾਰ। ਨਿਰੰਕਾਰ ਪੁਰਖ ਸਦਾ ਸਲਾਮਤ ਕਹਿ ਨ ਸਕੈ ਕਉ ਤੂੰ ਕਦਕਾਉ। ਬ੍ਰਹਮਾ ਵਿਸ਼ਨੁ ਸਰੀਤਿ ਅਗਣਤ ਤਿਨਕੋ ਮੋਹ ਭਇਆ ਮਨੁ ਮਦ ਕਾਉ। ਚਵਦਾਸੀ ਲਖ ਜੋ ਨੇ ਅਪਾਈ ਰਿਜਕ ਦੀਆ ਸਭ ਹੋਂ ਕੋ ਤਦਕਾਉ।

ਗੁਰੂ ਪ੍ਰਸਾਦ ਪਾਈਏ ਪਰਮਾਰਥ, ਸਤਸੰਗਤ ਸੇਤੀ ਮਨ ਖਚਨਾ। ਕੀਆ ਵੇਖੇਲ ਵੜ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ। ਅਗਮ ਅਨੰਤ ਅਨਾਦ ਵਾਦ ਜਿਸ ਕੋਈ ਨ ਜਾਣੈ, ਸ਼ਿਵ

ਦੇਖਤ ਦਰਸ ਫਟਕ ਭਰਮ ਭਜਤ ਦੁਖ ਪਰ ਹਰ ਸੁਖ ਸਹਿਜ ਵਿਗਾਸੇ ਸੇਵਕ ਸਿੱਖ ਸਦਾਇਤ ਲੁਭਤਾ ਅਲਸ ਮੋਹ ਜੋ ਕੁਸਮ ਸੁਆਸੇ ਵਿਦਵਾਨ ਗੁਰ ਆਪ ਥਪਿਓ ਸ੍ਰੀ ਸਾਚੋ ਤਖਤ ਗੁਰੂ ਰਾਮਦਾਸੇ।

ਆਪਣੋ ਸਰਸ ਕੀਓ ਨਾਉ ਜਗਤ ਕੋਈ ਆਪਣੇ ਆਪ ਆਪ ਹੀ ਉਹ ਪਾ ਜਾਉ ਸੁਰਨਾਰੇ ਅਸਰੇ ਅੰਤ ਨਹੀਂ ਪਾਇ ਜਾਉ ਪਾਇਓ ਨੀ ਅੰਤ ਸੁਰੀ ਅਸੁਰਾ ਨਾਰਾਉ ਗਣ ਗੰਧਰਵ ਗੋ ਜੰਤ ਫਿਰੇ ਅਵਨਾਸੀ ਆ ਚੱਲ ਅਜੋਨੀ ਸੰਭੋ ਪਰਖੋ ਤੁਮੀ ਆ ਪਾਰ ਪਰੇ ਕਰਨ ਕਾਰਨ

ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਸਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗਮ ਗਿਆਨ ਰਸ ਰਸ ਹੀਓ ਗੁਰੀ ਅਮਰ

ਭਵ ਸਾਗਰ ਬੰਧਿਓ ਸਿਖ ਤਾਰੇ ਸੁਬਰ ਸੰਨੈ ਸ੍ਰੀ ਆਤਪਤ ਸਚੂ ਤਖਤ ਜੁਗ ਭੋਗ ਸੰਯੁਤ ਵਾਲਾ ਗੁਰੂ ਰਾਮਦਾਸ ਸਚ ਸਲ ਫਣ ਤੂੰ ਅਟਲ ਰਾਜਿਆ ਪੱਗ ਦਲ।

ਆਜੁਨੀ ਸੰਭਵਿਓ ਸੋ ਜਸ ਕਲ ਕਵੀ ਅਣਵਖਿਆਣਿਓ ਗੁਰੂ ਨਾਨਕ ਅੰਗਦ ਵਰੇ ਜਾਓ ਗੁਰੀ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਵਰੇ ਜਾਓ ਪਾਰਸ ਪਰਸ ਪਰਮਾਣ ਸਦ ਜੀਵਨ ਅਰਜ

ஆகமிய கோச்சர கத்தங்க சத்குரு பரிசாயோ.

ਬਤਨ ਵਰਦਾਤ ਅਲਖ ਅਪਾਰ ਗੁਰੂ ਸੂਰ ਸਬਦ ਹਉ ਮੈਨੇ ਵਾਰੇ ਪੰਚਾ ਹਰ ਨੇ ਦਲਿਓ ਸੁਨ ਸਹਿਜ ਨਿਰਖਰਸ ਹਰ ਹਰ ਨਾਮ।

ਸਤਿਰੂਪ ਸਤਨਾਮ ਸਤ ਸੰਦੋਖ ਧਰਿਓ ਗੁਰਾਉ ਆਦਿ ਪੁਰਖ ਪਦ ਤੱਕ ਲਿਖਿਓ ਅਸ਼ਰ ਮਸਤਕ ਸੁਰ ਪ੍ਰਗਟ ਜੂਤ ਜਗਮ ਗਏ ਦੀਪੂ ਮੰਡਲ ਛਾਏਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਏ ਓ।

ਸੰਤਰਿਓ ਸੋ ਕਵਣ ਕਹੈ ਸ੍ਰੀ ਗੁਰਮਯੋ ਦੀਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ ਹਰ ਸਿੰਘ ਆਸਰ ਦਿਓ ਸ੍ਰੀ ਗੁਰੂ ਤਹਾ ਬਿਠਾਇਓ ਰਹਿਸ ਕੀਓ ਸੁਰਦੀਵ ਤੂੰ ਹੀ ਜਸ ਜੈ ਜੈ ਜੰਪਹੇ ਅਸਰ ਗਈ ਤੇ ਫਾਗੋ ਪਾਪ ਦਿਨ ਪਿੱਤਰ ਕੰਬ ਹੈ ਕਾਟੀ ਸੁਭਾਪ ਤਿਨ ਨਰ ਹਾਂ ਕਹੇ ਗੁਰੂ ਰਾਮਦਾਸ ਜਿਨ ਪਾਇਓ ਛਤਰੇ ਸਿੰਘਾਸਨ ਪ੍ਰਥਮੀ ਗੁਰ ਅਰਜਨ ਕੁਦੀ ਆਇਓ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਲਾਉ ਅਗਨ ਮਰੈ ਜਲ ਲੋੜ ਲਹਾਉ ਬੇਣਾ ਗੋਰੋ ਨਿਧ ਜਲ ਨਾਹੀ ਜਨਮ ਮਰੈ ਫਰਮਾਈਐ ਜੀ ਲਖੋ ਕਰਮ ਕੁਮਾਹੀ।

ਕੱਲਰ ਕੀਰੀ ਛੱਪੜੀ ਕਊਆ ਮਲ ਮਲ ਨਹਾਈ ਮਨ ਤਨ ਮੈਲਾ ਅਵਗੁਣੀ ਚਿੰਜੋ ਭਰੀ ਗੰਦੀ ਆਈ।

ਕੂੜਾ ਭਜਿਆ ਭਾਂਡਾ ਅਣਗਰਾਸ ਜਾਤ ਸੁਭਾਵ ਸੀ ਪਰਮ ਜੋਤ ਜਾਗਾਏ ਬਾਜਾ ਭਾਵ ਸੀ ਮਨਹੋ ਜੇ ਅੰਦੇ ਕੂਪ ਕਹਿਆ ਬਿਰਦਨ ਜਾਨਣੀ ਮਨ ਅੰਦੈ ਉਂਦੈ ਕਾਬਲ ਦਿਸਨ ਖਰੇ ਕਰੂਪ ਇੱਕ ਕਹਿ ਜਾਨਣ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ ਇੱਕ ਨਾ ਨਾਦਨ ਬੀਦਨ ਗੀ ਅਰਸ ਰਸ ਕਸ ਨਾ ਜਾਣੰਤ ਇੱਕ ਨਾ ਸਿੱਧਨ ਬੁੱਧਨ ਅਕਲ ਸਰ ਅੱਖਰ ਕਾ ਪਿਉ ਨਾ ਲਹੰਤ ਨਾਨਕੋ ਤੀ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਜਪ ਤਪ ਸੰਜਮ ਕੁਮਾਵੈ ਕਰਮ ਸੀਲ ਸੰਦੂਖ ਕਾ ਰੱਖੈ ਧਰਮ ਬੰਧਨ ਧੂੜੈ ਹੋਵੈ ਮੁਕਤ ਸੋਈ ਬ੍ਰਾਹਮਣ ਪੂਜਨ ਜੁਗਤ ਖੱਤਰੀ ਸੋ ਜੋ ਕਰਮਾਂ ਕਾ ਸੂਰ ਪੁੰਨਦਾਨ ਕਾ ਕਰੈ ਸਰੀਰ ਖੇਤ ਵਿਛਾੜੈ ਬੀਜੈ ਦਾਨ ਸੋ ਖੱਤਰੀ ਦਰਗਾਹ ਪੁਰਵਾਨ ਲੱਭ

ਨਤੀਜਾ ਲਾਹੌਰ ਸਹਿਰੋ ਅੰਮ੍ਰਿਤਸਰ ਸਿਫਤੀ ਦਾਓ ਘਰ ਮਹੱਲਾ ਪਹਿਲਾ ਗੁਰੂ ਸਾਹਿਬ ਕਿਆ ਨਿਸ਼ਾਨੀ ਟੁੱਟ ਨੇ ਆਵੇ ਅੰਨੀ

ਅਪਮਾਨੰ ਪਾਹੇ ਤੇ ਜਾਹੇ ਵਿਸਦ ਨਾਨਕਾ ਇਕ ਨਾਮ ਸਾ ਬੁੱਧੀ ਜਾਲੀਆ ਹੈ ਇਕ ਰਹਿ ਤਤ ਗਿਆਨੰ।

ਸਦਰ ਹੋਇ ਜਿੰਨੀ ਨਾਮ ਮਿਸਾਰਿਆ ਕੂੜੇ ਲਾਲਚ ਲੱਗ ਧੰਦਾ ਮਾਇਆ ਮੋਹਣੀ ਅੰਤ ਤਿਸ਼ਨਾ ਜਗ ਜਿੰਨਾ ਬੀਲਣ ਤੂੰ ਬੜੀ ਮਾਇਆ ਠੱਗੀ ਠੱਗ ਮਨੁੱਖ ਬੰਨ ਚਲਾਈ ਅਹੇ ਨਾਮ ਲਿਹੀ ਬਗ ਸਗ ਆਪ ਫਲਾਏ ਫੁੱਲੀ ਜੈ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੁੱਟੀ ਜੀ ਚੱਲੇ ਸਤਿਗੁਰ ਭਾਈ ਸਾਲਾ ਹੀ ਸਾਲਾਹਣਾ ਫੀ ਸੱਚਾ ਸਾਲਾਹੀ ਨਾਨਕ ਸੱਚਾ ਅੰਗੀਕਦਾਰ ਫੀ ਫਾਪਰ ਹਰ ਜਾਹੀ ਨਾਨਕ ਜੈ ਜੈ ਮੈਂ ਫਿਰੋ ਤੈ ਤੈ ਸਾਚਾ ਸੂਈ ਜੈ ਦੀਖਾ ਤਹਿੰਗੀ ਕਹੈ ਗੁਰਮੁਖ ਪ੍ਰਗਟ ਹੋਈ ਦੁਖ ਵਿਸਾਰਨ ਸਬਦ ਹੈ ਜੀ ਮਨ ਵਸਾਈ ਕੋਈ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਈ ਨਾਨਕ ਹਾਂ ਕਰਤੀ ਖਪ ਮੋਈ ਖੂਣ ਲੱਖ ਅਸੰਖ ਸਤਿਗੁਰੋ ਮਿਲੀ ਸੋਇ ਉਭਰੀ ਸੱਚੇ ਸਬਦ ਅਲੰਖ ਜਿੰਨਾ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋ ਪਾਈ ਗੁਰੂ ਸਾਹਿਬ ਦੀ ਹਰ ਮਨ ਵਸੈ ਮਾਇਆ ਕੀ ਭੁੱਖ ਜਾਈ ਸੀ ਜਨ ਨਿਰਮਲ ਯੂਜਲੀ ਜੇ ਗੁਰਮੁਖ ਨਾਮ ਸੁਮਾਈ ਨਾਨਕ ਹੁਰਪਤ ਸਾਈਆਂ ਗੂੜੀਆਂ ਨਾਮ ਰਤੀ ਬਾਤ ਸਹਾਓ

ਕਹਿ ਜਾਏ ਭੈ ਭਗਤੀ ਭਗਤ ਬੋਲੋ ਚਰੀ ਪ੍ਰਲੋਚਾ ਪੂਰ ਮਿਲਾਈ ਅਰਪੁਰ ਵੀ ਪ੍ਰਵਾਹੁ ਹੈ ਗਿਤ ਕਾ ਦੈ ਤਿਪਦਾਇ ਸਤਿਗੁਰੂ ਕੈ ਭਾਣੈ ਜੋ ਚੱਲੈ ਤਿਪਦਾ ਸਹਿ ਹਰ ਗੁਣ ਗਾਈ ਧਨ ਥਨ ਕਲ ਜੁਗ ਨਾਨਕਾ ਜੀ ਜੱਲੀ ਸਤਿਗੁਰ ਭਾਈ ਸਤਿਗੁਰੂ ਨਾ ਸੇਵਿਓ ਸ਼ਬਦ ਨ ਰਖਿਓ ਗੁਰੂ ਥਾਰ ਤਿਗਤ ਨਾ ਕਾ ਜੀਵਿਆ ਕਿਤੇ ਆਈ ਸੰਸਾਰ

अर्थन घटिया कैसा उद विचार नाम पदार्थ पाया या टुट परि भंडारो।

ਜਗ ਘੀਰਿਆ ਵਿਖਮਾਈ ਵਿਖ ਕਾ ਮਾਰਨ ਹਰਿ ਨਾਮ ਹੈ ਗੁਰੂ ਗਾਰੜ ਸਬਦ ਮੁਖ ਪਾਈ ਜਿਨ ਕੋ ਪੂਰਵ ਲਿਖਿਆ ਤਿਨ ਸਤਿਗੁਰ ਮਿਲਿਆ ਆਈ ਮੇਲਾ ਸਤਿਗੁਰ ਨਿਰਮਲ ਹੋਇਆ ਵਿਖ ਹੋਮੈ ਗਿਆ ਬਿਲਾਈ ਗੁਰਮੁਖਾ ਕੇ ਮੁਖ ਉਜਲੀ ਹਰ ਦਰਗਾਹ ਸੂਬਾ ਪਾਈ ਜਨ ਨਾਨਕ ਉਸਦਾ ਕੁਰਬਾਨ ਤੈਨ ਜੂ ਚਾਲੀ ਸਤਿਗੁਰ ਪਾਈ

ਪਾਈ ਵਿਖ ਮਾਇਆ ਕਾਰਨ ਫਰਮਦੀ ਫਿਰ ਕਰ ਕਰ ਪੱਤ ਗਵਾਈ ਵਿਸ਼ਵ ਕੀਰੇ ਪੂਤ ਜਿਉਂ ਪਿਤਾ ਨਾਮ ਤਿਸ ਜਾਈ ਹਰ ਹਰ ਨਾਮਨ ਚੇਤਨੀ ਕਰਤੈ ਆਪ ਖੁਆਈ ਹਰ ਗੁਰਮੁਖ ਕਿਰਪਾ ਸਾਰੀ ਆਨ ਜਨ ਵਿਛੜੀ ਆਪ ਮਿਲਾਈ ਜਨ ਨਾਨਕ ਤਿਸ ਬਲਹਾਰ ਨੈ ਜੂ ਸਤਿਗੁਰ ਲਾਗੇ ਪਾਈ ਨਾਮ ਲਗੇ ਸੇ ਉਬਰੀ ਫਿਰ ਨਾਵੈ ਚੰਪੁਰ ਜਾਹੇ

ਨਾਰੰ ਨਾਨਕ ਨਾਮ ਰਤੀ ਸੀ ਸਨਵੰਤ ਹੈ ਨ ਨਿਤਨ ਹੋਦ ਸੰਸਾਰ ਜਨ ਕੀ ਟੀਕ ਅਰ ਨਾਮ ਹਰ ਬਿਨਾ ਵੈਠਵਨ ਠਾਉ ਗੁਰਮਤੀ ਨਾਉ ਮਨ ਵਸੈ ਸਹਿਜੀ ਸਹਿਜ ਸੁਮਾਉ

ਵਣ ਜਾਓ। ਲੱਖ ਚੁਰਾਸੀ ਮੇਦਨੀ ਦਿਸ਼ਨਾ ਜਲਤੀ ਕਰੇ ਪੁਕਾਰ, ਹੋ ਮੋ ਮਾਇਆ ਸਭ ਪਸਰਿਆ ਨਾਲ ਚੱਲੇ ਨੇ ਅੰਤੀ ਵਾਰ। ਬਿਨ ਹਾਰੋ ਸਾਂਤਨ ਆਵਈ ਕਿਸੇ ਆ ਗਏ ਕਰੀ ਪੁਕਾਰ, ਬੜ ਫਾਗੀ ਸਤਿਗੁਰ ਪਾਇਆ ਪੂਜਾ ਬ੍ਰਹਮ ਵਿਚਾਰ।

ਕਮਲ ਪ੍ਰਗਾਸ ਸਤਿਗੁਰੁ ਸੀਬ ਨੇ ਆਪਣਾ ਹੋ ਸਤ ਬਲਹਾਰੀ ਤਾਸ ਨਾਨਕ ਤਿੰਨ ਮੁਖ ਉਜਲੀ ਜਿਨਿ ਅੰਤਰ ਨਾਮ ਪ੍ਰਗਾਸ ਸਬਦ ਮਰੈ ਸੋਈ ਜਨ ਸਿਜੈ ਬਿਨ ਸਬਦੈ ਮੁਕਤ ਨ ਹੋਈ ਭੇਖ ਕਰੀਬ ਕਰਮ ਮਗੂਤੀ ਭਾਈ ਦੂਜੈ ਪਰ ਜਗੋਈ ਨਾਨਕ ਬਿਨਾ ਸਤਿਗੁਰੁ ਨਾਉ ਨ ਪਾਈ ਹੈ ਜੀ ਸੋ ਲੁਚੈ ਕੋਈ ਅਰਕਾ ਨਾਉ ਅਤ ਬੜੀ ਉੱਚਾ ਉੱਚੀ ਹੂੰ ਉੱਚਾ ਹੋਈ

ਵਿਖ ਦੁੱਤਰ ਤਰਿਆ ਨਾ ਜਾਈ। ਮੇਰਾ ਮੇਰਾ ਕਰਦੇ ਭੱਜ ਮੋਏ, ਹੋ ਮੈਂ ਕਰਤ ਵਿਹਾਈ। ਮਨ ਮੁਖਾ ਗੁਰੂ ਵਾਰਨ ਭਾਰ ਹੈ, ਅੱਧ ਵਿੱਚ ਰਹੇ ਲਪਟਾਈ।

ਤਾਰੋ ਗੁਰੂ ਕਿਰਪਾ ਤੇ ਨਾਉ ਮਨ ਵਸੈ ਸਦਾ ਰਹਿ ਉਨਥਾਰੋ ਤਿਸ਼ਨਾ ਪੂਜੈ ਦੇਵਤ ਹੋਵੇ ਅਰ ਕਹਿ ਨਾਏ ਪਿਆਰੋ ਨਾਨਕ ਗੁਰਮੁਖੋ ਪਾਈਐ ਹਰ ਆਪਣੀ ਕਿਰਪਾ ਥਾਰੋ ਬਿਨ ਸਬਦੈ ਜਗਤੋ ਪਰ ਲਿਆਓ ਕਹਿਣਾ ਕਛੂ ਨ ਜਾਈ ਹਰ ਰੱਖੀ ਸੀ ਉਪਰੀ ਸੱਚ ਰੇ ਸ਼ਬਦ ਰਹੀ ਲਵੇਲਾਈ ਨਾਨਕ ਕਰਤਾ ਸਭ ਕਿਸੇ ਜਾਣਦਾ ਜਿਨ ਰੱਖੀ ਬਣਤ ਬਣਾਈ

ਗੁਰ ਪ੍ਰਸਾਦੀ ਹਰ ਦਸ ਧਰਾਪੈ ਹਰ ਉਦਰਗੀ ਗੁਰ ਸਭ ਦੁਸੀ ਜਾਪੈ ਬਿਨ ਸਬਦ ਮੂਆ ਹੈ ਸਭ ਕੋਈ ਮਨ ਮੁਖ ਮੂਆ ਆਪਣਾ ਜਨਮ ਖੋਇ ਹਰ ਨਾਮ ਨਾ ਜੀ ਤਹੀ ਅੰਤ ਦੁਖ ਰੋਈ ਨਾਨਕ ਕਰਤਾ ਕਰੀ ਸੋਏ

ਹੋਈ ਸਦਾ ਆਨੰਦ ਵਿਕਾਰ ਹੈ ਦੁੱਖ ਸੁਖ ਏਕ ਸਮਾਨ ਤਿੰਨਾ ਨਦਰੀ ਏਕੋ ਗਾਏ ਆਓ ਸਭ ਆਤਮ ਰਾਮ ਪਛਾਣ।

ਗੁਰ ਮੁਖੋ ਹੱਛੇ ਨਿਰਮਲੀ ਗੁਰ ਕੈ ਸਬਦ ਸੁਭਾਈ ਉਹਨਾਂ ਮੈਲ ਪਤੰਗਨ ਲਗਈ ਜੀ ਚੱਲਣ ਸਤਿਗੁਰ ਪਾਈ ਮਨ ਮੁਖ ਜੂਠਣ ਉਤਰੈ ਜੀ ਸੋ ਧੋਵਨ ਪਾਈ ਨਾਨਕ ਗੁਰਮੁਖੋ ਵੇਲਿਓ ਨ ਗੁਰ ਕੈ ਅੰਕ ਸਮਾਈ

ਮਸਿਆ ਸਤਿਗੁਰੂ ਮਾਹੇ ਸੁਮਾਹੇ ਸੱਚੀ ਰਾਸੀ ਸੱਚ ਥਾਨਾ ਉਤੋਂ ਪਰ ਵੀ ਪਾਹੇ ਸੱਚ ਸੁਣੇ ਸੱਚ ਮਨ ਲੈ ਨਾ ਸੱਚੀ ਘਰ ਕੁਮਾਹੇ ਸੱਚੀ ਦੜਕਾ ਵੈਸਣਾ ਸੱਚੀ ਮਾਹੇ ਸੁਮਾਹੇ।

ਪੀਹਾ ਤੂੰ ਸੱਚ ਚਾਹੋ ਸੱਚੇ ਸੋਲ ਵਿਲਾਈ ਬੋਲਿਆ ਤੀਰਾ ਥਾਏ ਪਵੈ ਗੁਰਮੁਖ ਹੂਈਆ ਲਾਈ ਸਬਦ ਚੀਨ ਤਿਗੀ ਉਤਰੈ ਮਨ ਲੈ ਰਜਾਈ ਚਾਰੇ ਕੁੰਡਾਂ ਝੂਕ ਵਰਸਦਾ ਬੂੰਦ ਪਵੈ ਸਹਿਜ ਸੁਭਾਈ

ਅੰਮ੍ਰਿਤ ਵਰਸਦਾ ਤਿਸ਼ਨਾ ਭੁੱਖ ਸੁਭਜਾਈ ਕੂਕ ਬਕਾਰਨ ਹੋਵਈ ਜੋਤੀ ਜੋਤ ਮਿਲਾਈ ਨਾਨਕ ਸੁਖ ਸਭਨ ਸੁਹਾਗਣੀ ਸੱਚੇ ਨਾਮ ਸੁਮਾਈ ਤੁਰੋਹ।

ਜਪਿਆ ਮਨੇ ਆਨੰਦ ਮੁੜ ਪਾਗੀ ਹਲ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬੋੜਨ ਮਨ ਤਨ ਭੰਗ ਮੂੰਹ ਪਰੀਆ ਸੋਨੇ ਹੋ ਕਿਉ ਸੱਜਣ ਮਿਲੇ ਪਿਆਰਿਆ ਹੋ ਟੂੰਡੀ ਦੀ ਤਿੰਨ ਸੱਜਣ ਸੱਚ ਸੁਵਾਰਿਆ

ਦਾ ਦੇਖਾ ਲਿਆ ਹਾਂ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਜਾ ਵੀ ਕੁਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਓਂ ਜੀਓ ਕਰੀ ਦਿਸ ਪਿੱਟ ਹਾਂ ਚੌ ਖੰਨੀ ਹੈ ਜੋ ਮੈਂ ਪ੍ਰੀ ਦਿਖਾਵੇ ਨਾਨਕ ਹਰ ਹੋਏ ਦਿਆਲ ਤਾਂ ਗੁਰੂ ਪੂਰਾ ਮਿਲਾਵੇ।

ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰ ਲਿਆਵਲੇ ਨਾਨਕ ਸਤਿਗੁਰ ਮਿਲੇ ਪ੍ਰਭਾਈਐ ਸਭ ਦੁਖ ਨਿਵਾਰਨ ਹਾਰ ਮਨਮੁਖ ਸੇਵਾ ਜੋ ਕਰੈ ਦੂਜੇ ਭਾਈ ਚਿਤ ਲਾਏ ਬੁੱਤ ਗਲਤ ਕੁਟੁੰਬ ਹੈ ਮਾਇਆ ਮੋਹ ਬੁਧਾਏ ਦਰਗਹਿ ਲੇਖਾ ਮੰਗੀਐ ਕੋਈ ਅੰਤਨ ਛਕੀ ਛਡਾਏ ਬੇਡਾਵੇ ਸਭ ਦੁੱਖ ਹੈ ਦੁਖਦਾਈ ਬੋ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੂ ਮਾਇਆ ਵਿਸ਼ਰ ਸੁਭਜਾਏ ਗੁਰਮੁਖ ਹੁਕਮ ਮਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੀ ਵੀ ਹੁਕਮੇ ਅਰਾਧੇ ਹੁਕਮੇ ਸਮੈ ਸੁਮਾਏ ਹੁਕਮ ਵਰਤਨੇ ਮੈਂ ਸੁਜ ਸੰਜਮ ਮਨ ਚਿੰਦੇ ਆ ਫਲ ਪਾਏ ਸਦਾ ਸੁਹਾਗਣ ਜੀ ਕੁਮੈ ਪੂਜੈ ਸਤਿਗੁਰ ਸੀ ਵੈਲ ਵਿਲਾਏ ਨਾਨਕ ਕਿਰਪਾ ਕਰੇ ਜਿਨੀ ਉਪਰ ਤਿੰਨਾ ਹੁਕਮੇ ਲੈ ਮਿਲਾਏ ਮਨਮੁਖ ਹੁਕਮ ਬੁਝੈ ਬਪੜੀ ਨਿਤ ਹਮੈ ਕਰਮ ਕਮਾਈ ਵਰਤਨੇ ਮੈਂ ਸੁਚ ਸੰਜਮ ਪੂਜਾ ਪਾਖੰਡ ਭ੍ਰਮ ਨਾ ਜਾਏ ਅੰਤਰ ਹੋਂਕ ਸੁਧ ਮਾਇਆ ਮੋਹ ਭਿਦੇ ਜੋ ਹਸਤੀ ਸ਼ਾਰੂੜਾਈ ਜਿਨੇ ਉਪਾਏ ਦਿਸੈ ਨ ਜੀਤ ਹੈ।

ਮਰਤਨ ਉਤਾਰਈ ਲੱਗਾ ਰੰਗ ਅਪਾਰ ਕੂਨਾ ਉਤਾਰਈ ਗੁਰਮੁਖੀ ਅੜ ਗੁਣ ਗਾਈ ਸਹਿਜ ਸੁਖ ਸਾਰਈ ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰਈ ਕਰੀ ਸੁਚੰਗਾ ਮਾਨ ਦੂਈ ਗਣਤ ਲਾਹੀ ਆਪਣੀ ਨਦਰ ਨਿਹਾਲ ਆਪੀ ਲੈ ਹੋ ਲਾਈ ਜਨ ਦਿਓ ਮਤੀ ਉਪਦੇਸ ਵਿੱਚੋਂ ਭਰਮ ਜਾਈ ਜੋਤ ਲਿਖਿਆ ਲੀਖ ਸੂਈ ਸਭ ਕੁਮਾਈ ਸਭ ਕਛ ਤਿਸਦੈ ਵਸ ਦੂਜੀ ਨਾਹੀ ਜਾਈ ਨਾਨਕ ਸੁਖ ਆਨੰਦ ਫਈ ਪ੍ਰਭ ਕੀ ਮਨ ਰਜਾਈ ਗੁਰ

0: ਸਿਮਰਨ ਸੱਚਾ ਪਾਤਸ਼ਾਹ
1: ਜਿਸ ਪਾਸ ਬੈਠਿਆ ਸੂਹੀਐ ਸਭਨਾ ਦਾ ਵੇਸਾ ਹੋ
0: ਸੱਚਾ ਪਾਤਸ਼ਾਹ।

ਹੋਖਟ ਅਪੌਰਾਨੰਦ ਗਾਏ ਅਸ਼ਟ ਮਾਲ ਕੋ ਸਕ ਸੰਗ ਲਾਏ ਪੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠੈ ਤਾਨ ਕਲੋਲ ਗਾਇਨ ਤਾਰ ਮਿਲਾਵਹੀ

ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਤਨ ਤਨ ਕਹਿ ਸਾਬਾਸ ਜੀਓ ਮੇਰੇ ਸਿੱਖ ਸੁਣੋ ਪੁੱਤ ਪਾਈ ਹੋ ਮੇਰੇ ਹਰ ਪ੍ਰਭ

ਬਹਿ ਪਰਵਾਰ ਸਦਾਇਆ। ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਮਿਤ ਪੈਜੈ ਮਿਤ ਵਿਗਸੈ, ਜਿਸ ਮਿਤ ਕੀ ਪੈਜ ਪਾਵੇ। ਤੁਸੀਂ ਵਿਚਾਰ ਦੇਖੋ ਪੁੱਤ ਪਾਈ, ਹਰ ਸਤਿਗੁਰੂ ਮੇ ਪਹਿਨਾਵੇ। ਸਤਿਗੁਰੂ ਪ੍ਰਤੱਕ ਹੁੰਦੈ, ਬਹਿਰਾਜ ਆਪ ਟਿਕਾਇਆ। ਸਭ ਸਿੱਖ ਬੰਧਪ ਪੁੱਤ ਪਾਈ, ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜੀਉ। ਕੇਸੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜੈ ਪੁਰਾਣ ਜੀਉ। ਹਰ ਕਥਾ ਪੜੀਐ ਹਰ ਨਾਮ ਸੁਣੀਐ, ਬੇਬਾਣ ਹਰ ਰੰਗ ਗੁਰ ਪਾਵੇ। ਪਿੰਡ ਪਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੇ। ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਣ ਜੀਉ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਉ। ਸਤਿਗੁਰ ਪੁਰਖ ਜੇ ਬੋਲਿਆ, ਗੁਰ ਸਿੱਖਾ ਮਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕੇ ਮਨ ਹੋਵੇ ਸਾਰੇ। ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸਪਾਗੈ, ਕਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਗੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ।

ਐਹਨ ਸਹਿਜ ਸੁਪਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਚਟੀਏ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵੀ ਜੁੜ ਬੈਠੇ ਗੁਰੂ ਸਾਧ ਸੰਗਤ ਜੀ, ਜਿੱਦਾਂ ਕਿ ਆਪ ਜਾਣਦੇ ਹੋ ਸੇਖ ਪਰਿਵਾਰ ਵੱਲੋਂ ਮਾਤਾ ਇੰਦਰਜੀਤ ਕੌਰ ਜੀ ਅਰੋੜਾ ਜਿਤਨੀ ਸਵਾਸਰ ਵੀ ਪੂੰਜੀ ਦੇ ਕਰਕੇ ਪਰਮਾਤਮਾ ਨੇ ਉਹਨਾਂ ਨੂੰ ਮਾਤਲੋਕ 'ਤੇ ਭੇਜਿਆ ਸੀ, ਉਸ ਨੂੰ ਪੂਰਾ ਕਰਦੇ ਹਾਂ। ਪਿਛਲੇ ਦਿਨੀ ਸਤਿਗੁਰਾਂ ਦੇ ਚਰਨਾਂ ਵਿੱਚ ਜਾਪ ਰਾਜੇ, ਅੱਜ ਆਪਾਂ ਸਾਰੇ ਜਣੇ ਉਹਨਾਂ ਦੀ ਅੰਤਿਮ ਅਰਦਾਸ ਨੂੰ ਮੁੱਖ ਰੱਖਦੇ ਹੋਏ ਹਾਂ, ਗੁਰੂ ਦਰਬਾਰ ਵਿੱਚ ਇਕੱਤਰ ਹੋਏ ਹਾਂ। ਸਤਿਗੁਰ ਜੀ ਦਾ ਫਰਮਾਨ ਹੈ, ਕਹਿ ਕਬੀਰ ਸੁਨੋਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਵਾਰ ਬਖਸ਼ ਬੰਦੀ ਕਉ ਬਾਹੋਰ ਨਾ ਪਾਉ ਜਲਫੇਰਾ। ਇਸ ਜੀਵਨ ਵਿੱਚ ਵਿਚਰਦਿਆਂ ਜੀਵ ਪਾਸੋਂ ਅਣਜਾਣੇ ਵਿੱਚ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਆਪਾਂ ਸਾਰਿਆਂ ਨੇ ਅਰਦਾਸ ਕਰਨੀ, ਸਤਿਗੁਰੂ ਕਿਰਪਾ ਕਰਨ, ਵਿਛੜੀ ਰੋਹ ਨੂੰ ਸਦੀਵੀ ਕਾਲ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨ, ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਇਹ ਅਰਦਾਸ ਸਭ ਨੇ ਕਰਕੇ ਜਾਣੀ ਹੈ ਜੀ। ਆਓ ਰਲ ਕੇ ਹੁਣ ਅਨਸਰ ਬਣੇ ਜਾਪ ਕਰੀਏ, ਸਾਰੀ ਸੰਗਤ ਆਪਣੀ ਹਾਜ਼ਰੀ ਲਵਾਏ ਜੀ, ਕੋਈ ਵਿਸਰਾ ਵਾਂਝ ਨਾ ਰਹੇ ਜੀ।

ਵਾਹਿਗੁਰੂ। ਕਹ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕੋ ਓਂਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਦੇ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਠੈ ਸਬਦ ਕੋ ਜਾਇ। ਤੇਗ ਬਹਾਦਰ ਸਿਮਰੈ, ਘਰ ਨੌਨਤ ਆਵੈ ਧਾਏ, ਸਭ ਥਾਏ ਹੋ ਸਹਾਇ। ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੇਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਜਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਤੋਂ ਸੀਧ ਤੇ ਬੰਦ ਬੰਦ ਘਟਾਏ, ਖੂਪਰ ਲੁਹਾਈਆਂ ਚਰਖੀਆਂ ਤੇ ਚੜ੍ਹੇ, ਆਰਿਆ ਨਾਲ ਚਿਰੈ ਗਏ ਗੁਰਦੁਆਰਿਆਂ ਦੀ ਸੇਵਲ, ਕੁਰਬਾਨੀ ਕੀਤੀਆਂ ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਾਂ ਰੱਛਿਆ ਰਿਆਇਤ, ਤੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗੋ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੇਦਾਰ ਅਤੇ ਸੇਵਾ ਸੰਭਾਲ ਦੇ ਦਿਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਵਾਣਿਆਂ ਦਿਵਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਆਦਿ ਜੀ ਚਰਨ ਕਮਲਾਂ ਵਿੱਚ ਅਰਦਾਸ ਹੈ ਸਤਿਗੁਰ ਜੀਓ। ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ, ਸਦੇ ਉੱਠੀ ਜਾਹਦੇ ਮਹਾਂਵਾਕਾਂ ਅਨੁਸਾਰ ਸਤਿਗੁਰ ਜੀਓ। ਆਪ ਜੀ ਦਰ ਕਰਦੇ ਪ੍ਰੀਤਵਾਨ ਸਰਦਾਰਨੀ ਇੰਦਰਜੀਤ ਕੌਰ ਜੀ ਅਰੋੜਾ, ਸਤਿਗੁਰ ਜੀਓ ਆਪ ਜੀ ਵੱਲੋਂ ਬਖਸ਼ੀ ਹੋਏ ਸਵਾਸ ਰੂਪੀ ਪੂੰਜੀ ਨੂੰ ਪੂਰਿਆਂ ਕਰਦਿਆਂ ਹੋਇਆਂ ਅਕਾਲ ਚਰਾਣਾ ਕਰ ਗਏ ਸਨ, ਤਿਨ੍ਹਾਂ ਦੇ ਆਤਮ ਕਲਿਆਣ ਦੇ ਨਿਮਿਤ ਸਮੂਹ ਪਰਿਵਾਰ ਵੱਲੋਂ ਆਪ ਜੀ ਚਰਨਾ ਕਮਲਾਂ ਦਾ ਓਟ ਆਸਰਾ ਲਿਆ ਹੈ ਸਤਿਗੁਰ ਜੀਓ। ਆਪ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਪਰਸੋਂ ਰੋਡ ਤੋਂ ਧੁਰ ਕੀ ਬਾਣੀ ਆਏ, ਤਿੰਨ ਸਗਲੀ ਚਿੰਤ ਮਿਟਾਏ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਸਨ। ਆਪ ਜੀ ਦੀ ਕਿਰਪਾ ਸਦਕਾ ਬਾਣੀ ਦੇ ਆਤਮਤ ਸੰਪੂਰਨ ਭੋਗ ਪਾਏ ਗਏ ਹਨ। ਉਸ ਤੋਂ ਉਪਰੰਤ ਦੀਵਾਨ ਸਜੇ ਸਜੇ ਦੀਵਾਨਾਂ ਦੇ ਅੰਦਰ ਇਲਾਹੀ ਕੀਰਤਨ ਹੋਇਆ ਹੈ। ਅਨਾਸੇ ਦੇ 6 ਪੌੜੀਆਂ ਦੇ ਜਾਪ ਕੀਤੇ ਗਏ ਹਨ। ਬਾਣੀ ਪੜ੍ਹਦਿਆਂ ਕੋਲੋਂ, ਕੀਰਤਨ ਕਰਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਕਿਰਪਾ ਕਰਨੀ, ਸ਼ੁੱਧ ਬਾਣੀ ਪੜ੍ਹਨ ਅਤੇ ਸੇਵਾ ਕਰਨ ਦੀ ਸਮਰੱਥਾ ਬਖਸ਼ਿਸ਼ ਕਰਨੀ ਸਤਿਗੁਰੂ ਜੀਓ। ਪੜ੍ਹੀ ਸੋਹਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਤਿਗੁਰੂ ਜੀਓ। ਸੇਵਕ ਪਰਿਵਾਰ, ਤਿਨ੍ਹਾਂ ਦੇ ਪਤੀ ਸਰਦਾਰ ਬਲਵੀਰ ਸਿੰਘ ਅਤੇ ਸਮੂਹ ਪਰਿਵਾਰ ਵੱਲੋਂ ਆਜ ਚਰਨਾ ਕਮਲਾਂ ਵਿੱਚ ਅਰਦਾਸ ਹੈ। ਕਹਿ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਿਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਾਵ ਜਲਦ ਫਿਰਾ ਦੇ ਮਾਂ ਵਾਕ ਅਨੁਸਾਰ ਸਤਿਗੁਰੂ ਜੀ ਵਿਛੜੀ ਹਰੂ ਨੂੰ ਸਦੀਪ ਆਪਣੇ ਚਰਨਾ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਸਤਿਗੁਰੂ ਜੀ। ਆਪ ਜੀ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਜੀ ਸੱਜ ਕੇ ਹਾਜ਼ਰੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਸਤਿਗੁਰੂ। ਸੇਵਕਾਂ ਵੱਲੋਂ ਆਈ ਹੋਈ ਸੰਗਤਾਂ ਦੇ ਲਈ ਲੰਗਰ ਪ੍ਰਸ਼ਾਦੇ ਦੀ ਸੇਵਾ ਲਈ ਗਈ ਹੈ। ਆਪ ਕਿਰਪਾ ਕਰਨੀ, ਸੇਵਾ ਥਾਂ ਪਾਉਣੀ, ਸਮੂਹ ਪਰਿਵਾਰ ਨੂੰ ਦਰਾ ਕਰੋ ਸਿੱਖੀ ਸਿਦਕ ਭਰੋਸਾ ਅਤੇ ਨਾਮ ਦੀ ਦਾਤਾਂ ਬਖਸ਼ਿਸ਼ ਕਰਨੀਆਂ। ਕਿਰਪਾ ਕਰੋ
ਪਵਿੱਤਰ ਬਾਣੀ ਵਿੱਚ ਸਮੂਹ ਸੰਗਤਾਂ ਨੂੰ ਹੁਕਮ ਅਨੁਸਾਰ ਬਖਸ਼ਿਸ਼ ਕਰਕੇ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰ ਨਿਸਰਤ ਦੇ ਕਾਜ ਰਾਸ ਕਰਨ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਤੇਰੇ ਨਾਮ ਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ।

ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਐ, ਜਿਸਕੇ ਜੀ ਪ੍ਰਾਣ ਹੈ।

ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਈ।

ਹੋਵੇ ਸਿਫਤ ਕਸਮ ਦੀ, ਨੂਰ ਅਰਸ਼ੋਂ ਕੁਰਸ਼ੋਂ ਚੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਸਾਹਿਬ ਸੰਗਤ ਜੀ। ਜਿੱਦਾਂ ਕਿ ਆਪ ਜਾਣਦੇ ਹੋ, ਸੇਖ ਪਰਿਵਾਰ ਵੱਲੋਂ ਮਾਤਾ ਇੰਦਰਜੀਤ ਕੌਰ ਅਰੋੜਾ, ਤਿਨ੍ਹਾਂ ਦੀ ਅੰਤਿਮ ਅਰਦਾਸ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਸਾਰੇ ਜਾਣੇ ਅੱਜ ਗੁਰੂ ਦਰਬਾਰ ਵਿੱਚ ਇਕੱਤਰ ਹੋਏ ਹਾਂ। ਸਭ ਨੇ ਅਰਦਾਸ ਕਰਨੀ, ਸਤਿਗੁਰ ਕਿਰਪਾ ਕਰਨ, ਵਿਛੜੀ ਰੂਹ ਨੂੰ ਸਦੀਵੀ ਕਾਲ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਇਹ ਅਰਦਾਸ ਸਭ ਨੇ ਕਰਕੇ ਜਾਣੀ ਹੈ ਜੀ। ਪਰਿਵਾਰ ਵੱਲੋਂ ਸਰਬੱਤ ਸੰਗਤਾਂ ਦਾ ਧੰਨਵਾਦ ਹੈ ਜੋ ਇਸ ਦੁੱਖ ਦੀ ਘੜੀ ਦੇ ਵਿੱਚ ਸਮੂਹ ਆਪ ਦੋਸਤ ਮਿੱਤਰ ਰਿਸ਼ਤੇਦਾਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਪਣੇ ਕੀਮਤੀ ਸਮੇਂ ਕੱਢ ਕੇ ਆਏ ਹੋ। ਸੋ ਦੇਗਾ ਲੈਣ ਉਪਰੰਤ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਪਵਿੱਤਰ ਰਚਨਾ ਗੁਰੂ ਅਰਜਨ ਦੇਵ ਜੀ ਨੇ ਤਲੰਗ ਰਾਗ ਵਿੱਚ ਉਚਾਰਨ ਕੀਤੀ ਹੈ। ਸਤਿਗੁਰਾਂ ਦਾ ਬਚਨ ਹੈ, ਮੀਰਾ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਵਸੈ, ਸੱਚ ਸ਼ਾਹ ਬੰਦੀ ਮੋਚ। ਹੇ ਸਭਨਾ ਦੇ ਸਰਦਾਰ, ਹੇ ਸਿਆਣੇ, ਹੇ ਦਿਲਾਂ ਨੂੰ ਪਵਿੱਤਰ ਕਰਨ ਵਾਲੇ, ਹੇ ਸਦਾ ਥਿਰ ਸ਼ਾਹ, ਬੰਧਨਾਂ ਤੋਂ ਮੁਕਤ ਕਰਨ ਵਾਲੇ, ਤੇਰਾ ਪਿਆਰ ਮੇਰੇ ਹਿਰਦੇ ਵਿੱਚ ਵਸ ਰਿਹਾ ਹੈ। ਦੀਦਨੇ ਦੀਦਾਰ ਸਾਹਿਬ, ਕੱਛ ਨਹੀਂ ਇਸਕਾ ਮੋਲ, ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ। ਹੇ ਮਾਲਕ, ਤੇਰਾ ਦਰਸ਼ਨ ਵਡਮੁੱਲੀ ਦਾਤ ਹੈ, ਇਸ ਦਰਸ਼ਨ ਦੀ ਕੋਈ ਕੀਮਤ ਨਹੀਂ ਪਾ ਸਕਦਾ। ਹੇ ਪਵਿੱਤਰ, ਹੇ ਪਾਲਣਹਾਰ, ਤੂੰ ਆਪ ਮਾਲਕ ਹੈ ਅਤੇ ਤੂੰ ਸਭ ਤੋਂ ਵੱਡਾ ਹੈ, ਤੇਰੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ। ਦਸਤਗੀਰੀ ਦੇਹ ਦਿਲਾਵਰ, ਤੂੰ ਹੀ ਏਕ, ਕਰਤਾਰ ਕੁਦਰਤ ਕਰਨ ਖਾਲਕ, ਨਾਨਕ ਤੇਰੀ ਟੇਕ। ਹੇ ਸਰਬ ਸ਼ਕਤੀਵਾਨ ਪ੍ਰਭੂ, ਮੇਰੀ ਮਦਦ ਕਰ, ਇੱਕ ਤੂੰ ਹੀ ਸਹਾਰਾ ਹੈ। ਹੇ ਕਰਤਾਰ, ਕੁਦਰਤ ਦੇ ਰਚਨਹਾਰ, ਜੀਵਾਂ ਦੇ ਮਾਲਕ, ਮੈਨੂੰ ਨਾਨਕ ਨੂੰ ਤੇਰਾ ਹੀ ਆਸਰਾ ਹੈ।

ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗੇ ਆਈਆਂ, ਸਿੱਧਾ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚੱਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੈ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡ ਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ।

ਸਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤ ਪੁਰਖਾ ਬਿਨਉ ਕਰਉ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ।

ਸਭਨੀ ਧਿਆਇਆ ਜਿਸਨੋ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਉ ਸਭ ਤੁਝ ਹੀ ਮਾਹੈ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਾਧ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ

ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨ ਰਾਸ਼ਸ ਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭਹਿਨ ਆਨ ਵਧਾਈ ਦਈ ਤਨੈ ਤਨੈ ਲੋਗਨ ਕਹਿ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹ ਲੇਹੋ ਉਬਾਰੇ ਕਬਿਉ ਬਾਚ ਬੇਨਤੀ ਚਉ ਪਈ ਹਮਰੀ ਕਰੋ ਹਾਥ ਦੈ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵਹੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੂਰਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਸ਼ਾਡ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਜੈ ਉਭਰਿਐ ਮਰਨ ਕਾਲ ਕਾ ਤ੍ਰਾਸ ਨਿਵਰਿਐ ਹੂਜੋ ਸਦਾ ਹਮਾਰੇ ਪਛਾ ਸ਼੍ਰੀ ਅਸ ਤੁਜੂ ਕਰਿਓ ਰਛਾ ਰਾਖ ਲਿਹੋ ਮੁਹ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੈ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤੇ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਬੁਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਆਰੇ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੁਹੁੜ ਉਚਾਰਤ ਭੇਦਾ ਜਾਕ ਭੇਵ ਨਾ ਪਾਵਤ ਵੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾਮੁਹੁੜ ਕਛ ਭੇਦ ਨਾ ਜਾਣਤ ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਇਓ ਰਾਵ ਕਹਿ ਭੂਪਾ ਅੰਡਜ ਜੇਰਜ ਸੇ ਤਜ ਕੀਨੀ ਉਤਪੁਰ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਦਾ ਜਾਹਵ ਬੈਠਾ ਕਹੂੰ ਸਿਮਟ ਪਿਓ ਸੰਕਰ ਇਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸੁਯੰਪਵ ਅਬਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਕਰੋ
दुष्ट जिते उठवत उत्पाता सकल मलेश करो रण काता जे अस तुज ताव सरणी परे तिनके दुष्ट दुखित हैव मरे पुरख जवन पग परे तिहारे तिनके तुम संकट सब टारे जो काल को एक बार ते है ताके काल निकट नह ऐह रक्षा हुए ता है सब काला दुष्ट अरिष्ट टरें तत्काला कृपा दृष्ट तन जाहन हर हो ताके ताप तनक मह हर हो रिद सिद्ध कारमो सब होई दुष्ट शाह शव सकै न कोई एक बार जिंदु मैं संभारा

ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾ ਹੈ ਉੱਥੈ ਤੇਰੀ ਰੱਖ ਅਗਨੀ ਉਦਰ ਮਾਹੈ ਸੁਣ ਕੈ ਜਮ ਕੇ ਦੂਤ ਨਾਏ ਤੇਰੈ ਛੱਡ ਜਾਹੈ ਭਉ ਜਲ ਬਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਹੈ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਖਾ ਹੈ ਕਦ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੈ ਸਭ ਸਹਿ ਨੋ ਕਿਰਪਾਲ ਸੰਭਾਲੈ।

ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ ਮਹਲਾ ਪੰਜਵਾ ਰੱਖ

ਬੇਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੈ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੈ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੈ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਪਾਤਸ਼ਾਹ ਜੀ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ ਜੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 285 ਪਰ ਸ਼ਿਸ਼ੋਭਿਤ ਸ੍ਰੀ ਸੁਖਮਨੀ ਸਾਹਿਬ ਜੀ ਦੀ 16 ਨੰਬਰ ਅਸ਼ਟਪਦੀ ਦੀ ਸੰਪੂਰਨਤਾ ਉਪਰੰਤ ਆਪਾਂ ਕੱਲ੍ਹ 17 ਨੰਬਰ ਅਸ਼ਟਪਦੀ ਦਾ ਇੱਕ ਪਦਾ ਸੰਪੂਰਨ ਕੀਤਾ ਸੀ। ਅੱਜ ਦੂਸਰੇ ਪਦੇ ਦੀ ਵਿਚਾਰ ਸਤਿਗੁਰੂ ਸਾਹਿਬ ਜੀ ਨੇ ਸਾਡੇ ਸਨਮੁਖ ਰੱਖੀ ਹੈ। ਸਤਿਗੁਰੂ ਸਾਹਿਬ ਜੀ ਦੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਇਸ ਗੱਲ ਦਾ ਨਿਰਣਾ ਮਹਾਰਾਜ ਜੀ ਨੇ ਕੀਤਾ ਹੈ ਕਿ ਜਿਹਨੇ ਅਕਾਲ ਪੁਰਖ ਦੇ ਸੱਤ ਸਰੂਪ ਨੂੰ ਹਿਰਦੇ ਰੂਪੀ ਘਰ ਵਿੱਚ ਜਾਣ ਲਿਆ ਹੈ, ਉਹਨਾਂ ਦੇ ਜੀਵਨ ਦੇ ਵਿੱਚ ਪ੍ਰਾਪਤੀ ਕੀ ਹੈ, ਵਡਿਆਈ ਕੀ ਹੈ, ਬਖਸ਼ਿਸ਼ ਕੀ ਹੈ, ਉਹ ਸਾਰਾ ਨਿਰਣਾ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁਖ ਕੀਤਾ ਹੈ। ਪਾਤਸ਼ਾਹ ਜੀ ਕਿਰਪਾ ਕਰਨ, ਅੱਜ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਆਪਾਂ ਕਰਨੀ ਹੈ। ਸਤਿਗੁਰੂ ਜੀ ਕਿਰਪਾਲਤਾ ਕਰਨ, ਪਾਵਨ ਗੁਰਮਤ, ਗੁਰਬਾਣੀ, ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਮਹਾਰਾਜ ਜੀ ਅੱਜ ਦੇ ਇਸ ਪਾਵਨ ਸ਼ਬਦ ਦੀ ਆਰੰਭਤਾ ਸਾਡੇ ਸਨਮੁਖ ਕਰਦੇ ਨੇ। ਮਹਾਰਾਜ ਜੀ ਜ਼ਿਕਰ ਕਰਦੇ ਸੱਤ ਸਰੂਪ, ਹਿਰਦੈ ਜਿਨ ਮਾਨਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਸੱਤ ਸਰੂਪ ਜਿਹੜਾ ਨਿਰੰਕਾਰ ਸਰੂਪ ਹੈ, ਹਿਰਦਾ, ਹਿਰਦੈ ਦਾ ਨਾਮ ਹਿਰਦਾ ਹੈ, ਜਿਨ੍ਹਾਂ ਨੇ ਹਿਰਦੇ ਵਿੱਚ ਸੱਤ ਸਰੂਪ ਨੂੰ ਜਾਣ ਲਿਆ। ਸਤਿਗੁਰੂ ਕਹਿਣ ਲੱਗੇ ਸੱਤ ਸਰੂਪ ਹਿਰਦੈ ਜਿਨ ਮਾਨਿਆ, ਜਿਨ੍ਹਾਂ ਨੇ ਹਿਰਦੇ ਰੂਪੀ ਘਰ ਵਿੱਚ ਅਕਾਲ ਪੁਰਖ ਦੇ ਉਸ ਸਾਤਵਿਕ ਸਰੂਪ ਨੂੰ ਜਾਣ ਲਿਆ, ਉਹਦੀ ਪਛਾਣ ਕਰ ਲਈ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਕਰਨ ਕਰਾਵਣ ਤਿੰਨ ਮੂਲ ਪਛਾਣਿਆ। ਉਹਨਾਂ ਦੇ ਅੰਦਰ ਇਸ ਗੱਲ ਦਾ ਗਿਆਨ ਆ ਗਿਆ ਵੀ ਕਰਨ ਅਤੇ ਕਾਰਨ ਦੋਵੇਂ ਚੀਜ਼ਾਂ ਮੂਲ ਅਕਾਲ ਪੁਰਖ ਹੈ। ਕਰਨ ਅਤੇ ਕਾਰਨ ਦੋਵੇਂ ਚੀਜ਼ਾਂ ਨੇ, ਕਰਨ ਦਾ ਅਰਥ ਹੈ ਕਿਸੇ ਚੀਜ਼ ਨੂੰ ਪ੍ਰਗਟ ਕਰਨਾ, ਕਾਰਨ ਹੈ ਕਿਸੇ ਚੀਜ਼ ਦੁਆਰਾ ਪ੍ਰਗਟ ਕਰਨਾ। ਜਿਹੜੀ ਚੀਜ਼ ਬਣਾਈ ਗਈ ਹੈ ਉਹ ਬਣੀ ਕਿਸ ਤੋਂ ਹੈ, ਉਹ ਕਾਰਨ ਹੈ। ਅਕਾਲ ਪੁਰਖ ਸ੍ਰਿਸ਼ਟੀ ਦਾ ਕਰਤਾ ਹੈ, ਇਹ ਸਾਰਿਆਂ ਨੇ ਜਾਣ ਲਿਆ। ਕਾਰਨ ਕੀ ਹੈ ਕਿ ਪੰਜ ਤੱਤਾਂ ਤੋਂ ਸ੍ਰਿਸ਼ਟੀ ਪੈਦਾ ਕੀਤੀ, ਜਿਹਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਪਾਣੀ, ਹਵਾ, ਅਗਨੀ, ਆਕਾਸ਼ ਅਤੇ ਮਿੱਟੀ, ਇਹ ਚੀਜ਼ਾਂ
ਪ੍ਰਗਟ ਕੀਤੀਆਂ, ਇਹਨਾਂ ਤੋਂ ਸ੍ਰਿਸ਼ਟੀ ਦੇ ਵਿੱਚ ਜੀਵ ਪੈਦਾ ਹੋਏ ਔਰ ਜੀਵ ਚਾਰ ਤਰੀਕਿਆਂ ਨਾਲ ਪੈਦਾ ਹੋਏ। ਚਾਰ ਤਰੀਕੇ ਕੀ ਨੇ? ਉਹ ਨੇ ਅੰਡਜ, ਜੇਰਜ, ਸੇਤਜ ਅਤੇ ਉਤਪੁਜ। ਇਹ ਕਾਰਨ ਹੈ। ਕਰਨ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਕਰਾਵਣ ਤਿੰਨ ਮੂਲ ਪਛਾਣੇ। ਕਰਨ ਵਾਲਾ ਕਰਤਾ ਹੈ, ਕਰਾਉਣ ਵਾਲਾ ਵੀ ਉਹ ਕਰਤਾ ਪੁਰਖ ਆਪ ਹੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਨਿੱਜ ਵਿੱਚ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਇਸ ਗੱਲ ਦੀ ਪਛਾਣ ਕਰ ਲਈ, ਪਾਤਸ਼ਾਹ ਜੀ ਕਹਿਣ ਲੱਗੇ ਇਹ ਨਿਸ਼ਾਨੀ ਹੈ ਕਿ ਸੱਤ ਸਰੂਪ ਹਿਰਦੈ ਜਿਨ ਮਾਨਿਆ। ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਘਰ ਵਿੱਚ ਸੱਤ ਸਰੂਪ ਅਕਾਲ ਪੁਰਖ ਨੂੰ ਮੰਨ ਲਿਆ ਹੈ, ਪ੍ਰਵਾਨ ਕਰ ਲਿਆ ਹੈ, ਜਿਨ੍ਹਾਂ ਦੇ ਨਿੱਜ ਵਿੱਚ ਉਹ ਕਰਤਾ ਪੁਰਖ ਆਪ ਟਿਕ ਗਿਆ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਰਨ ਕਰਾਵਨ ਤਿੰਨ ਮੂਲ ਪਛਾਣਿਆ। ਉਹਨਾਂ ਨੇ ਇਹ ਗੱਲ ਜਾਣ ਲਈ ਕਿ ਸ੍ਰਿਸ਼ਟੀ ਦੇ ਕਰਤੇ ਦੇ ਪਿੱਛੇ ਹੋਰ ਕੋਈ ਕਾਰਨ ਨਹੀਂ ਹੈ, ਕਰਤਾ ਪੁਰਖ ਹੀ ਹੈ, ਕਿਉਂਕਿ ਸਾਰਾ ਕੁਝ ਉਹਦੇ ਤੋਂ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ, ਤੋ ਜਾਣ ਹੋਈ ਸਭ ਸਹਿ ਦੇ ਲੈਸੈ ਜਿੰਦ ਕਵਾਓ, ਕਰ ਆਸਨ ਡਿੱਠੋ ਚਾਓ। ਉਹ ਆਪ ਕਰਤਾ ਪੁਰਖ ਆਸਨ ਲਾ ਕੇ ਆਪ ਬੈਠਾ ਹੈ, ਆਪ ਹਰੇਕ ਸਰੀਰ ਵਿੱਚ ਵਿਰਾਜਮਾਨ ਹੋਇਆ। ਇਸ ਕਰਕੇ ਸਤਿਗੁਰੂ ਸਾਹਿਬ ਜੀ ਦਾ ਇਹ ਕਥਨ ਸਾਡੇ ਸਨਮੁੱਖ ਹੈ। ਮਹਾਰਾਜ ਜੀ ਕਹਿਣ ਲੱਗੇ ਉਹ ਆਪ ਕਰਤਾ ਪੁਰਖ ਜਿਹੜਾ ਹੈ, ਸੱਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿੰਨ ਮੂਲ ਪਛਾਣਿਆ। ਜਿਨ੍ਹਾਂ ਨੇ ਸੱਤ ਸਰੂਪ ਅਕਾਲ ਪੁਰਖ ਨੂੰ ਹਿਰਦੇ ਰੂਪੀ ਘਰ ਵਿੱਚ ਜਾਣ ਲਿਆ, ਸਤਿਗੁਰੂ ਕਹਿਣ ਲੱਗੇ ਸੱਤ ਸਰੂਪ ਅਕਾਲ ਪੁਰਖ ਜਿਹੜਾ ਸਾਤਵਿਕ ਰੂਪ ਹੈ, ਉਹ ਮੰਨ ਲਓ ਕਿ ਉਹਨਾਂ ਨੇ ਹਿਰਦੇ ਰੂਪੀ ਘਰ ਦੇ ਵਿੱਚ ਜਿਨ੍ਹਾਂ ਨੇ ਜਾਣ ਲਿਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਕਰਨ ਅਤੇ ਕਰਾਉਣ ਵਾਲਾ ਇੱਕੋ ਹੀ ਅਕਾਲ ਪੁਰਖ ਹੈ, ਉਹ ਆਪ ਹੀ ਕਰ ਰਿਹਾ ਹੈ ਅਤੇ ਕਰਾ ਜੀਵਾ ਤੋਂ ਰਿਹਾ ਹੈ। ਇਸ ਕਰਕੇ ਜੋ ਕੁਝ ਕਰਤਾ ਪੁਰਖ ਉਹਦਾ ਵਰਤਾਰਾ ਇਸ ਸ੍ਰਿਸ਼ਟੀ 'ਤੇ ਹੈ, ਉਹਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ। ਇਸੇ ਕਰਕੇ ਤਾਂ ਸਤਿਗੁਰੂ ਜੀ ਨੇ ਕਿਹਾ ਤੁਧ ਆਪੇ ਸਿਸ਼ਟ ਸਿਰ ਸਭ ਸਿਰਜੀਆ, ਆਪੇ ਫੁਨ ਗੋਈ। ਆਪੇ ਸ੍ਰਿਸ਼ਟੀ ਦੀ ਰਚਨਾ ਕੀਤੀ, ਆਪੇ ਹੀ ਸਾਰੀ ਸ੍ਰਿਸ਼ਟੀ ਨੂੰ ਨਸ਼ਟ ਕਰ ਦੇਣ ਵਾਲਾ ਹੈ, ਉਹਦੇ ਤੋਂ ਬਾਹਰ ਕੁਛ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਨਿਰਣਾ ਹੈ ਅੱਜ ਦਾ, ਮਹਾਰਾਜ ਜੀ ਕਹਿੰਦੇ ਕਿ ਜੀਵਨ ਦੇ ਵਿੱਚ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ। ਜਿਨ੍ਹਾਂ ਦੇ ਹਿਰਦੇ ਵਿੱਚ ਕਰਤੇ ਪੁਰਖ ਨੇ ਵਿਸ਼ਵਾਸ ਪੈਦਾ ਕਰ ਦਿੱਤਾ, ਉਸ ਦੇ ਨੇੜੇ ਹੋਣ ਦਾ, ਕਰਤੇ ਪੁਰਖ ਦੇ ਨਜ਼ਦੀਕ ਹੋਣ ਦਾ, ਜਿਨ੍ਹਾਂ ਦੇ ਅੰਦਰ ਉਹਨੇ ਵਿਸ਼ਵਾਸ ਪੈਦਾ ਕਰ ਦਿੱਤਾ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਇਹ ਗੱਲ ਪ੍ਰਤੱਖ ਹੋ ਗਈ, ਵਿਸ਼ਵਾਸ ਆ ਗਿਆ ਕਿ ਉਹ ਕਰਤਾ ਪੁਰਖ ਸਦੀਵੀ ਹੈ ਔਰ ਅੰਗ ਸੰਗ ਹੈ, ਨੇੜੇ ਹੈ, ਬਾਹਰ ਨਹੀਂ ਹੈ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਤ ਗਿਆਨ ਕੀ ਹੈ? ਕਿ ਇੱਕ ਤੋਂ ਬਗੈਰ ਹੈ ਹੀ ਕੁਛ ਨਹੀਂ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਏਕ ਅਨੇਕ ਵਿਆਪਤ ਪੂਰਤ ਜਤ ਦੇਖੋ ਤਦ ਸੋਈ। ਇੱਕ ਤੋਂ ਤਾਂ ਬਾਹਰ ਹੈ ਹੀ ਕੁਛ ਨਹੀਂ, ਇੱਕ ਹੈ। ਸਤਿਗੁਰੂ ਕਹਿਣ ਲੱਗੇ ਇਹ ਤੱਤ ਗਿਆਨ ਤਿਸ ਮਨ ਪ੍ਰਗਟਾਇਆ, ਇਹ ਤਾਤਵਿਕ ਗਿਆਨ ਉਹਨਾਂ ਦੇ ਮਨ ਵਿੱਚ ਪ੍ਰਤੱਖ ਹੋ ਗਿਆ ਹੈ, ਪ੍ਰਗਟ ਹੋ ਗਿਆ ਹੈ। ਤੱਤ ਗਿਆਨ ਤਿਸ ਮਨ ਪ੍ਰਗਟਾਇਆ, ਇਹ ਹਿਰਦੇ ਰੂਪੀ ਘਰ ਵਿੱਚ ਗਿਆਨ ਹੋ ਗਿਆ। ਅੱਗੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਭੈ ਤੇ ਨਿਰਭਉ ਹੋਏ ਬਸਾਨਾ। ਫਿਰ ਉਹ ਵਿਅਕਤੀ ਦਾ ਅੰਦਰ ਭੈ ਤੋਂ ਰਹਿਤ ਹੋ ਜਾਂਦਾ ਹੈ। ਭੈ ਤੋਂ ਰਹਿਤ ਹੋਣ ਦਾ ਮਤਲਬ ਹੈ ਕਿ ਦੁਨੀਆ ਦਾ ਕੋਈ ਵੀ ਭੈ, ਸੱਤ ਤਰ੍ਹਾਂ ਦੇ ਭੈ ਗ੍ਰੰਥਾਂ ਨੇ ਮੰਨੇ, ਪਰ ਸੱਤ ਤਰ੍ਹਾਂ ਦੇ ਭੈ ਤੋਂ ਉੱਪਰ ਹੋ ਜਾਣਾ, ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਕਿਹਾ ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਨੂੰ ਜਪ ਲੈਣਾ ਸਭ ਤੋਂ ਵੱਡੀ ਪ੍ਰਾਪਤੀ ਹੈ ਜੀਵਨ ਵਿੱਚ, ਜਿਹਦੇ ਕਰਕੇ ਮਹਾਰਾਜ ਕਹਿਣ ਲੱਗੇ ਦੁਨੀਆ ਦਾ ਹਰੇਕ ਤਰ੍ਹਾਂ ਦਾ ਭਾਉ ਸਮਾਪਤ ਹੋ ਜਾਂਦਾ ਹੈ, ਡਰ ਸਮਾਪਤ ਹੋ ਜਾਂਦਾ ਹੈ। ਔਰ ਇਸ ਕਰਕੇ ਹੀ
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜ਼ਿਕਰ ਕਰਦੇ ਕਿ ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ। ਉਸ ਦਿਨ ਇਹ ਦਾਤ ਮਿਲੀ ਜਿਸ 'ਤੇ ਮਹਾਰਾਜ ਜੀ ਕਹਿਣ ਲੱਗੇ ਕਿ ਆਪਣੀ ਇਸ ਅਵਸਥਾ ਵਿੱਚ ਆਣ ਕੇ ਭੈ ਅਤੇ ਨਿਰਭਉ ਹੋਏ ਬਸਨ। ਉਸ ਇਨਸਾਨ ਦਾ ਵਸੇਬਾ ਅਭੈ ਅਵਸਥਾ ਵਿੱਚ, ਨਿਰਭਉ ਅਵਸਥਾ ਵਿੱਚ ਹੋ ਗਿਆ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਆਤਮਿਕ ਆਨੰਦ ਦੀ ਖੇਡ ਪ੍ਰਗਟ ਹੋ ਜਾਣ ਕਰਕੇ ਕਰਤੇ ਪੁਰਖ ਦੇ ਦਰ 'ਤੇ ਸਮਰਪਣ ਭਾਵ ਹੋ ਗਿਆ, ਜਿੱਥੇ ਜਾ ਕੇ ਹਿਰਦਾ ਵਿਸ਼ਵਾਸ ਪ੍ਰਭਾਇਆ ਅਤੇ ਆਪਾਂ ਵਿਚਾਰ ਕੀਤੀ ਸੀ। ਮਹਾਰਾਜ ਕਹਿਣ ਲੱਗੇ ਭੈ ਅਤੇ ਨਿਰਭਉ ਹੋਏ ਬਸਨ। ਉਸ ਦਿਨ ਕਰਤੇ ਪੁਰਖ ਨੂੰ ਜਪਦਿਆਂ ਦੁਨੀਆਂ ਦਾ ਹਰੇਕ ਭੈ ਜਿਹੜਾ ਸੀ ਉਹ ਅੰਦਰੋਂ ਖਤਮ ਹੋ ਗਿਆ। ਸਤਿਗੁਰੂ ਕਹਿਣ ਲੱਗੇ ਉਹ ਨਿਰਭਉ ਅਵਸਥਾ ਹੋ ਗਈ ਜਿਸ 'ਤੇ ਉਪਜਿਆ ਕਿਸ ਮਾਹੇ ਸਮਾਨਾ। ਸਤਿਗੁਰੂ ਕਹਿਣ ਲੱਗੇ ਆਪਣੀ ਹੋਂਦ ਖਤਮ ਹੋ ਗਈ, ਜਿਹਦੇ ਤੋਂ ਉਤਪੱਤੀ ਹੋਈ ਸੀ ਉਹਦੇ ਵਿੱਚ ਹੀ ਲੀਨਤਾ ਹੋ ਗਈ, ਜਿਹਦੇ ਤੋਂ ਪੈਦਾ ਹੋਏ ਸੀ ਉਹਦੇ ਵਿੱਚ ਹੀ ਟਿਕ ਗਏ, ਉਹਦੇ ਤੋਂ ਬਾਹਰ ਉਹਨੂੰ ਕੁਛ ਨਹੀਂ ਹੋਇਆ ਹੈ। ਕਿਉਂਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਅੱਜ ਦਾ ਇਹ ਕਥਨ ਇੱਥੇ ਬਖਸ਼ਿਸ਼ ਕੀਤਾ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਇਸ ਅਵਸਥਾ ਵਿੱਚ ਆਣ ਕੇ ਜਿੱਥੇ ਜਿਸ 'ਤੇ ਉਪਜਿਆ ਤਿਸ ਮਾਹੇ ਸਮਾਨਾ, ਸਤਿਗੁਰੂ ਕਹਿਣ ਲੱਗੇ ਜਿਸ 'ਤੇ ਉਪਜੇ ਤਿਸ ਮਾਹੇ ਸਮਾਏ ਹੋਏ ਸੁੱਖ ਨਿਦਾਨ ਉਹਨੂੰ ਬਣਿਆਏ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਇੱਕ ਪਾਸੇ ਮਹਾਰਾਜ ਜੀ ਨੇ ਕਿਹਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ। ਨਿਰੰਤਰਤਾ ਹੀ ਸਾਡੇ ਜੀਵਨ ਵਿੱਚ ਆ ਗਈ। ਇੱਕ ਪਾਸੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਇਹ ਅਵਸਥਾ ਮਿੱਟੀ ਵਿੱਚ ਮਿੱਟੀ, ਪਾਣੀ ਵਿੱਚ ਪਾਣੀ, ਇਹਦਾ ਅਰਥ ਕਿ ਹਰੇਕ ਤੱਤ ਜਿਹਦੇ ਤੋਂ ਪੈਦਾ ਹੋਇਆ ਉਹਦੇ ਵਿੱਚ ਲੀਨ ਹੋ ਰਿਹਾ। ਪਰ ਇੱਥੇ ਕਰਤੇ ਪੁਰਖ ਦੇ ਪ੍ਰਥਾਏ ਆਤਮਾ ਪਰਮਾਤਮਾ ਤੋਂ ਪੈਦਾ ਹੋਈ ਔਰ ਮੂਲ ਪਰਮਾਤਮਾ ਹੀ ਹੈ, ਉਹਦੇ ਵਿੱਚ ਲੀਨਤਾ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਕਿ ਜਿਸ 'ਤੇ ਉਪਜੇ ਤਿਸ ਮਾਹੇ ਸਮਾਏ, ਉਹਦੇ ਵਿੱਚ ਲੀਨ ਹੋ ਗਈ। ਬਸਤ ਮਾਹੇ ਲੇ ਬਸਤ ਕਢਾਈ। ਮਹਾਰਾਜ ਕਹਿਣ ਲੱਗੇ ਜਿਵੇਂ ਪਾਣੀ ਪਾਣੀ ਵਿੱਚ ਮਿਲ ਗਿਆ, ਮਿੱਟੀ ਮਿੱਟੀ ਵਿੱਚ ਲੀਨ ਹੋ ਗਈ, ਹਵਾ ਹਵਾ ਵਿੱਚ, ਆਕਾਸ਼ ਆਕਾਸ਼ ਵਿੱਚ, ਅਗਨੀ ਅਗਨੀ ਵਿੱਚ। ਇਸੇ ਤਰੀਕੇ ਦੇ ਨਾਲ ਮਹਾਰਾਜ ਕਹਿਣ ਲੱਗੇ ਉਹ ਕਰਤੇ ਪੁਰਖ ਦੀ ਜਿਹੜੀ ਜੋਤ ਸਾਡੇ ਸਰੀਰ ਵਿੱਚ ਸੀ, ਮਹਾਰਾਜ ਜੀ ਨੇ ਕਿਹਾ ਫਿਰ ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਉਹ ਨਿਰੰਤਰਤਾ ਹੀ ਇਸ ਅਵਸਥਾ ਦੇ ਵਿੱਚ ਸਾਡੇ ਸਨਮੁੱਖ ਆਣ ਕੇ ਟੁੱਕ ਗਈ, ਪ੍ਰਗਟ ਹੋ ਗਈ। ਇਸ ਕਰਕੇ ਮਹਾਰਾਜ ਜੀ ਦਾ ਅੱਜ ਦਾ ਇਹ ਕਥਨ ਹੀ ਸਾਡੇ ਸਨਮੁੱਖ ਇਹ ਹੈ, ਕਿਉਂਕਿ ਜਿਸ ਅਵਸਥਾ ਵਿੱਚ ਮਹਾਰਾਜ ਜੀ ਨੇ ਅੱਜ ਜ਼ਿਕਰ ਕੀਤਾ, ਤਾਕੋ ਭਿੰਨ ਨਾ ਕਹਿ ਨਾ ਜਾਈ। ਮਹਾਰਾਜ ਕਹਿਣ ਲੱਗੇ ਫਿਰ ਕੋਈ ਵੀ ਤਾਕਤ ਕੋਈ ਨਾ ਸਾਕੈ ਭਿੰਨ ਕਰ, ਬਲ ਰਾਮ ਜੀਓ। ਮਹਾਰਾਜ ਕਹਿਣ ਲੱਗੇ ਕੋਈ ਤਾਕਤ ਜਿਹੜੀ ਹੈ ਉਹ ਭਿੰਨ ਨਹੀਂ ਕਰ ਸਕਦੀ, ਵਖਰੇਵਾਂ ਨਹੀਂ ਕਰ ਸਕਦੀ। ਪਾਣੀ ਪਾਣੀ ਵਿੱਚ ਮਿਲ ਗਿਆ ਹੈ, ਤੁਸੀਂ ਕਿਵੇਂ ਵੱਖਰਾ ਕਰ ਲਓਗੇ ਕਿ ਗਲਾਸ ਵਾਲਾ ਪਾਣੀ ਅਤੇ ਜੱਗ ਵਾਲਾ ਪਾਣੀ ਵੱਖਰਾ ਸੀ? ਨਹੀਂ ਕਰ ਸਕਦੇ। ਦੁੱਧ ਦੁੱਧ ਵਿੱਚ ਮਿਲ ਜਾਏ ਵੱਖਰਾ ਨਹੀਂ ਕਰ ਸਕਦੇ। ਦਰਿਆ ਸਮੁੰਦਰ ਵਿੱਚ ਮਿਲ ਜਾਏ ਵੱਖ ਨਹੀਂ ਕੀਤਾ ਜਾ ਸਕਦਾ। ਮਹਾਰਾਜ ਕਹਿੰਦੇ ਕਿ ਜੋ ਬਸਤ ਮਾਹੇ ਲੇ ਬਸਤ ਗਡਾਈ, ਲੀਨਤਾ ਆਪਸ ਦੋਵਾਂ ਦੀ ਹੋ ਗਈ, ਫਿਰ ਵੱਖਰੇਵਾਂ ਕੋਈ ਨਹੀਂ ਕਰ ਸਕਦਾ, ਕੋਈ ਨਹੀਂ ਵੱਖਰਾ ਕਰ ਸਕਦਾ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਗੱਲ ਦਾ ਨਿਰਣਾ ਸਾਡੇ ਸਨਮੁੱਖ ਕਰ ਦਿੱਤਾ। ਭਗਤ ਕਬੀਰ ਸਾਹਿਬ ਜੀ ਵੀ ਇਸ ਗੱਲ ਦਾ ਨਿਰਣਾ ਕਰਦੇ ਕਿ ਜਿਸ ਦਿਨ ਇੱਕ ਅਵਸਥਾ ਆ ਗਈ, ਰਾਮ ਕਬੀਰਾ ਇੱਕ ਪਏ ਹੈ ਕੋਈ ਨਾ ਸਕੈ ਪਛਾਣੀ, ਅਵਸਥਾ ਅੰਦਰ ਆ ਗਈ, ਵੱਖਰੇਵਾਂ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਤਾਕੋ ਭਿੰਨ ਨਾ ਕਹਿ ਨਾ ਜਾਏ, ਉਹਨੂੰ ਭਿੰਨ ਆਖਿਆ ਹੀ ਨਹੀਂ ਜਾ ਸਕਦਾ ਕਿ ਵੱਖਰਾ ਹੈ, ਵੱਖਰਾ ਨਹੀਂ। ਦੁਨੀਆਂ ਦੇ ਕਈ ਐਸੇ
ਅਭਿਆਸੀ ਗੁਰਮੁਖ ਹੋਏ, ਜਿਨ੍ਹਾਂ ਦੇ ਜੀਵਨ ਵਿੱਚ ਪ੍ਰਾਪਤੀ ਬਹੁਤ ਸ਼ਿਖਰ ਦੀ ਹੋਈ, ਜਿਨ੍ਹਾਂ ਨੇ ਆਪਣੇ ਆਪ ਨੂੰ ਅਖੀਰ 'ਤੇ ਕਹਿ ਦਿੱਤਾ ਅਨਲ ਹੱਕ, ਮੈਂ ਪਰਮੇਸ਼ਰ ਹਾਂ, ਮੈਂ ਖੁਦਾ ਹਾਂ। ਜਿਹੜੇ ਖੁਦਾ ਹੋ ਗਏ ਪਰ ਸੰਸਾਰ ਨੂੰ ਉਹਨਾਂ ਦੀ ਗੱਲ ਸਮਝ ਨਹੀਂ ਲੱਗੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਸ ਗੱਲ ਦਾ ਨਿਰਣਾ ਕੀਤਾ ਕਿ ਉਹਦੇ ਵਿੱਚ ਲੀਨਤਾ, ਉਹਦੇ ਵਿੱਚ ਬਿਲਕੁਲ ਇੱਕ ਮਿਕਤਾ ਹੋ ਜਾਣੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ। ਇਸ ਤਰ੍ਹਾਂ ਦੀ ਲੀਨਤਾ ਹੋ ਗਈ। ਅੱਗੇ ਫਿਰ ਪਾਤਸ਼ਾਹ ਦੀ ਜ਼ਿਕਰ ਕਰਦੇ ਹਾਂ, ਸਮਝਾਉਂਦੇ, ਬੁੱਝੈ ਬੁੱਝਣਹਾਰ ਵਿਵੇਕ। ਇਸ ਵਿਵੇਕਤਾ ਨੂੰ, ਇਸ ਗਿਆਨ ਨੂੰ, ਇਸ ਨਿਰਮਲਤਾਈ ਨੂੰ ਕੋਈ ਗੁਰਮੁਖ ਵਿਰਲਾ ਹੈ ਜਿਹਨੂੰ ਆਤਮਿਕ ਗਿਆਨ ਕਰਤੇ ਪੁਰਖ ਨੇ ਦਿੱਤਾ, ਉਹ ਬੁੱਝਦਾ ਹੈ, ਉਹ ਜਾਣਕਾਰੀ ਲੈਂਦਾ, ਹੋਰ ਕਿਸੇ ਕੋਲ ਨਹੀਂ। ਬੁੱਝੈ ਬੁੱਝਣਹਾਰ ਵਿਵੇਕ। ਮਹਾਰਾਜ ਕਹਿਣਗੇ ਵਿਵੇਕਤਾ ਕਰਤੇ ਪੁਰਖ ਤੋਂ ਮਿਲਦੀ ਹੈ ਅਤੇ ਉਸ ਵਿਵੇਕਤਾ ਦੇ ਆਧਾਰ 'ਤੇ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਇਸ ਗੱਲ ਨੂੰ ਬੁੱਝ ਸਕਦਾ।

ਦੀ ਲੀਨਤਾ ਦਾ ਸਾਡੇ ਸਨਮੁਖ ਹੈ ਕਿ ਜਿੱਥੇ ਭਗਤ ਤ੍ਰਿਲੋਚਨ ਦੀ ਬਾਣੀ ਜਾਂ ਕਹਿ ਲਈਏ ਭਗਤ ਨਾਮਦੇਵ ਸਾਹਿਬ ਦੇ ਇੱਕ ਮਿੱਤਰ ਹੋਏ ਤ੍ਰਿਲੋਚਨ, ਉਹਨਾਂ ਨੇ ਕਿਹਾ ਸੀ ਵੀ ਮੈਨੂੰ ਨਹੀਂ ਲੱਗਦਾ ਵੀ ਭਗਤ ਨਾਮਦੇਵ ਸਾਹਿਬ ਤੁਹਾਡੇ ਕੋਲ ਕੋਈ ਬੰਦਗੀ ਨਾਮ ਦਾ ਤੱਤ ਹੈ, ਤੁਹਾਡੇ ਕੋਲ ਨਹੀਂ ਹੈ। ਮੈਨੂੰ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਕਿਸੇ ਪਾਸਿਓਂ ਨਹੀਂ ਮਿਲ ਰਿਹਾ ਕਿ ਭਗਤ ਨਾਮ ਦੇ ਵਾਕੇ ਬੰਦਗੀ ਵਾਲੇ ਨੇ, ਕਿਉਂਕਿ ਆਪਣੇ ਘਰ ਦੇ ਕੰਮਾਂ ਵਿੱਚ ਵਿਅਸਤ, ਆਪਣੇ ਕਾਰੋਬਾਰਾਂ ਵਿੱਚ ਵਿਅਸਤ, ਆਪਣੀ ਕਿਰਤ ਵਿੱਚ ਵਿਅਸਤ ਹੋਣ ਵਾਲਾ ਬੰਦਾ ਭਗਤ ਕਿਵੇਂ ਹੋ ਸਕਦਾ। ਇੱਥੋਂ ਤੱਕ ਇਹ ਵੀ ਜ਼ਿਕਰ ਕੀਤਾ ਗਿਆ ਕਿ ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ। ਇਹ ਨਿਰਣਾ ਸੀ ਨਾ ਭਗਤ ਨਾਮਦੇਵ ਸਾਹਿਬ ਜੀ ਦੇ ਉੱਪਰ, ਸਿੱਧੇ ਤੌਰ 'ਤੇ ਤਰਕ ਸੀ ਵੀ ਇਹਨਾਂ ਦੇ ਕੋਲ ਬੰਦਗੀ ਨਾਮ ਦੀ ਕੋਈ ਚੀਜ਼ ਨਹੀਂ ਹੈ, ਮਾਇਆ ਦੇ ਮੋਹ ਦੇ ਵਿੱਚ ਨੇ। ਉੱਥੇ ਫਿਰ ਭਗਤ ਨਾਮਦੇਵ ਸਾਹਿਬ ਜੀ ਨੇ ਸਪਸ਼ਟ ਕੀਤਾ ਸੀ, ਲੀਨਤਾ ਦਾ ਨਿਰਣਾ ਕਰਦਿਆਂ ਉਹਨਾਂ ਨੇ ਕਿਹਾ ਸੀ ਕਿ ਨਾਮਾ ਕਹਿ ਤ੍ਰਿਲੋਚਨਾ ਮੁਖ 'ਤੇ ਰਾਮ ਸਮਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥ ਪੈਰ ਕਿਰਤ ਕਰਨ ਵਾਸਤੇ, ਪਰ ਸੁਰਤ ਚਿੱਤ ਕਰਤੇ ਪੁਰਖ ਦੀ ਲੀਨਤਾ ਵਿੱਚ ਉਹਦੇ ਵਿੱਚ ਲੀਨ ਨੇ। ਚੀਤ ਨਿਰੰਜਨ ਨਾਲ, ਨਿਰਅੰਜਨ ਸਰੂਪ ਜਿਹੜਾ ਨਿਰਲੇਪ ਹੈ ਸੰਸਾਰ ਤੋਂ, ਮਹਾਰਾਜ ਕਹਿੰਦੇ ਚਿੱਤ ਸੁਰਤ ਉਹਦੇ ਵਿੱਚ ਹੈ। ਭਾਵੇਂ ਬਚਨ ਭਗਤ ਕਬੀਰ ਸਾਹਿਬ ਜੀ ਦਾ ਹੈ। ਇੱਥੇ ਫਿਰ ਸਤਿਗੁਰੂ ਜੀ ਕਹਿਣ ਲੱਗੇ ਬੁੱਝੈ ਬੁੱਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ। ਇਹ ਕਹਿਣ ਲੱਗੇ ਜਿੱਦਣ ਨਾਰਾਇਣ ਕਰਤੇ ਪੁਰਖ ਵਿੱਚ ਲੀਨਤਾ ਹੋ ਗਈ, ਫਿਰ ਇੱਕਮੇਕੀ ਹੋ ਗਏ, ਵੱਖਰੇਵਾਂ 'ਤੇ ਰਿਹਾ ਹੀ ਨਹੀਂ, ਇਕਾਗਰਤਾ ਹੋ ਗਈ, ਇੱਕਮੇਕਤਾ ਹੋ ਗਈ। ਅੱਗੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਠਾਕੁਰ ਕਾ ਸੇਵਕ ਆਗਿਆਕਾਰੀ, ਜਿਹਦੀ ਲੀਨਤਾ ਹੋ ਗਈ ਹੈ ਫਿਰ ਉਹ ਆਗਿਆਕਾਰੀ, ਕਿਉਂਕਿ ਉਹਦਾ ਸੁਭਾਅ ਬਣ ਗਿਆ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ। ਪ੍ਰਭ ਕੀ ਆਗਿਆ ਆਤਮ ਹਿਤਾਵੈ। ਮਹਾਰਾਜ ਜੀ ਨੇ ਕਿਹਾ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਹੁ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਾਧ ਧਿਆਵੈ। ਦੁਬਿਧਾ ਖਤਮ ਕਰ ਦਿੱਤੀ। ਮਹਾਰਾਜ ਕਹਿਣ ਲੱਗੇ ਠਾਕੁਰ ਕਾ ਸੇਵਕ ਆਗਿਆਕਾਰੀ, ਜਿਹੜਾ ਨਿਰੰਕਾਰ ਠਾਕੁਰ ਦਾ ਸੇਵਾਦਾਰ ਹੈ ਉਹ ਆਗਿਆਕਾਰੀ ਹੈ, ਉਹ ਤਰਕਵਾਦੀ ਥੋੜ੍ਹੀ ਹੈ। ਸੇਵਾਦਾਰ ਦਾ ਮਤਲਬ ਸੇਵਾ ਵਿੱਚ ਤਤਪਰ ਹੋਣਾ ਹੈ, ਉੱਥੇ ਆਪਣੀ ਮਰਜ਼ੀ ਦੀ ਸੇਵਾ ਨਹੀਂ, ਕਿਉਂਕਿ ਮੈਂ ਆਪ ਜੀ ਦੇ ਸਨਮੁਖ ਬੇਨਤੀ ਵੀ ਕੀਤੀ ਸੀ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ 'ਤੇ ਵੀ ਇਹੋ ਜਿਹਾ ਇੱਕ ਸੇਵਾਦਾਰ ਜਿਹਦਾ ਜ਼ਿਕਰ ਆਉਂਦਾ ਵੀ ਗੁਰਸਿੱਖਾਂ ਨੇ ਕਹਿਣਾ ਵੀ ਭਾਈ ਜੇ ਗੁਰਦੁਆਰੇ ਆਉਣਾ ਫਿਰ ਸੇਵਾ ਕਰਿਆ ਕਰ। ਉਹਨੇ ਕਿਹਾ ਵੀ ਤੁਸੀਂ ਕੌਣ ਹੁੰਦੇ ਮੈਨੂੰ ਕਹਿਣ ਵਾਲੇ, ਸਤਿਗੁਰੂ ਆਪੇ ਕਹਿਣਗੇ ਤਾਂ ਮੈਂ ਕਰ ਲਵਾਂਗਾ। ਕਈ ਵਾਰ ਭਾਵੁਕ ਜੇ ਹੋ ਕੇ ਗੁਰਸਿੱਖਾਂ ਨੇ ਕਹਿਣਾ ਵੀ ਭਾਈ ਸੇਵਾ ਕਰ ਲਿਆ ਕਰ, ਉਹਨੇ ਕਹਿਣਾ ਵੀ ਤੁਸੀਂ ਮੇਰੇ 'ਤੇ ਹੁਕਮ ਚਲਾਉਣ ਵਾਲੇ ਕੌਣ, ਗੁਰੂ ਆਖੇ ਤਾਂ ਮੈਂ ਸੇਵਾ ਕਰ ਲਵਾਂਗਾ, ਝਗੜਨਾ ਲੜਨਾ ਤੁਸੀਂ ਕੌਣ ਹੋ, ਅਹੰਕਾਰ ਕਰਨਾ ਕਿ ਮੇਰੇ ਕੋਲ ਸਮਰੱਥਾ ਮੇਰੇ ਕੋਲ ਤਾਕਤ ਹੈ, ਤੁਹਾਡਾ ਕੋਈ ਇਹਦੇ ਵਿੱਚ ਕਾਰਜ ਨਹੀਂ ਬਣਦਾ ਹੈ। ਪਰ ਜਿੱਦਣ ਗੁਰੂ ਅਮਰਦਾਸ ਸਾਹਿਬ ਜੀ ਨੇ ਸੇਵਾ ਬਖਸ਼ੀ ਫਿਰ ਉਦਣ ਹੋਈ ਵੀ ਨਹੀਂ। ਗੁਰਸਿੱਖਾਂ ਕਿਹਾ ਸਤਿਗੁਰੂ ਸਾਹਿਬ ਜੀ ਨੂੰ, ਮਹਾਰਾਜ ਜੀ ਕਹਿੰਦੇ ਵੀ ਕੀ ਗੱਲ, ਕਾਰਨ ਕੀ, ਮਹਾਰਾਜ ਸਿੱਖ ਮੰਨਦਾ ਹੀ ਨਹੀਂ ਕਿਸੇ ਦੀ ਗੱਲ। ਇਹ ਕਹਿੰਦਾ ਸਤਿਗੁਰੂ ਕਹਿਣਗੇ ਤਾਂ ਮੈਂ ਕਰਾਂਗਾ, ਦੂਸਰੇ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ। ਮਹਾਰਾਜ ਜੀ ਕਹਿੰਦੇ ਕਿੰਨਾ ਚਿਰ ਹੋ ਗਿਆ ਇਹਨੂੰ ਸੇਵਾ ਕਰਨ ਆਉਂਦੇ ਨੂੰ, ਕਹਿੰਦੇ ਮਹਾਰਾਜ ਵੀ 6 ਮਹੀਨੇ ਦੇ ਕਰੀਬ ਤਾਂ ਹੋ ਹੀ ਚੱਲਿਆ। ਮਹਾਰਾਜ ਜੀ ਨੇ ਵੇਖ ਲਿਆ ਵੀ ਨੇੜਤਾ ਸਰੀਰ ਦੀ ਨੇੜਤਾ ਆ ਗਈ ਹੈ, ਪਰ ਜੇ ਗੁਰੂ ਦੇ ਦਰ 'ਤੇ ਆਏ ਨੂੰ ਕੋਈ ਬਖਸ਼ਿਸ਼ ਨਾ ਮਿਲੀ ਤਾਂ ਫਿਰ। ਮਹਾਰਾਜ ਜੀ ਨੇ ਸੱਦ ਕੇ ਕਿਹਾ ਭਾਈ ਸਿੱਖਾ ਕੀ ਗੱਲ, ਸੇਵਾ ਕਿਉਂ ਨਹੀਂ ਕਰਦਾ? ਕਹਿੰਦੇ ਮਹਾਰਾਜ ਮੈਂ ਇਹਨਾਂ ਦਾ ਨੌਕਰ ਥੋੜ੍ਹੀ ਹੈ ਤੁਹਾਡਾ, ਮੈਂ ਤਾਂ ਤੁਹਾਡਾ ਨੌਕਰ ਹਾਂ। ਮਹਾਰਾਜ ਕਹਿੰਦੇ ਚਲੋ ਇੱਦਾਂ ਕਰੋ, ਜੇ ਤੁਹਾਨੂੰ ਸੇਵਾ ਦੇ ਦਈਏ ਫਿਰ। ਕਹਿੰਦੇ ਮਹਾਰਾਜ ਹੁਕਮ ਕਰੋ, ਕਰਾਂਗਾ। ਸਤਿਗੁਰੂ ਕਹਿੰਦੇ ਇੱਦਾਂ ਕਰੋ, ਥੋੜ੍ਹੀ ਜਿਹੀ ਦੂਰੀ 'ਤੇ ਜਾਓ, ਥੋੜ੍ਹੀ ਜਿਹੀ ਦੂਰੀ 'ਤੇ ਜਾ ਕੇ ਉੱਥੇ ਚਿਖਾ ਜਿਹੜੀ ਹੈ ਉਹ ਚਿਣ ਲਓ ਅਤੇ ਲੱਕੜਾਂ

ਦੇ ਉੱਪਰ ਜਿਉਂਦੇ ਜੀ ਆਪਣੇ ਆਪ ਨੂੰ ਸਾੜ ਲਓ, ਇਹੀ ਸੇਵਾ। ਹੁਣ ਕੁਝ ਸਮਾਂ 'ਤੇ ਤਰਕ ਕੀਤਾ ਵੀ ਕਰਾਂ ਕੀ, ਪਰ ਹੁਣ ਗੱਲ ਸੀ ਵੀ ਸਤਿਗੁਰੂ ਨੇ ਆਖਿਆ, ਗੁਰੂ ਸਾਹਿਬ ਦਾ ਬਚਨ ਨਹੀਂ ਮੋੜਿਆ ਜਾ ਸਕਦਾ। ਜਦੋਂ ਇਹ ਸਤਿਗੁਰੂ ਸਾਹਿਬ ਜੀ ਦਾ ਸ਼ਬਦ ਬਚਨ ਘਰ ਘਰ ਗਿਆ, ਨੇ ਲੱਕੜਾਂ ਦੀ ਚਿਖਾ ਵੀ ਬਣਾ ਲਈ, ਚਿਖਾ ਵੀ ਬਣਾ ਕੇ ਬੈਠ ਗਿਆ, ਹੁਣ ਜਦੋਂ ਅੱਗ ਲਾਇਆ ਕਰੇ ਤਾਂ ਫਿਰ ਬੁਝਾ ਦਿਆ ਕਰੇ, ਅੱਗ ਲਾਇਆ ਕਰੇ ਬੁਝਾ ਦਿਆ ਕਰੇ, ਹਿੰਮਤ ਨਾ ਪਵੇ ਉੱਤੇ ਲੰਮੇ ਪੈਣ ਦੀ ਵੀ ਕਿੱਦਾਂ ਜਿਉਂਦੇ ਜੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਸੀ ਕਿ ਭਾਈ ਜੇ ਤੂੰ ਸੇਵਾ ਕਰਨੀ, ਫਰਕਾਰ ਅਸੀਂ ਤੁਹਾਨੂੰ ਸੇਵਾ ਦਿੱਤੀ ਹੈ। ਜਦੋਂ ਇਹਨੇ ਇਸ ਤਰ੍ਹਾਂ ਕੀਤਾ ਵੀ ਅੱਗ ਬਾਲਿਆ ਕਰੇ ਬੁਝਾ ਦਿਆ ਕਰੇ, ਹਿੰਮਤ ਨਾ ਪਿਆ ਕਰੇ ਜਿਉਂਦੇ ਜੀ ਸੜਨ ਦੀ, ਇੰਨੇ ਚਿਰ ਨੂੰ ਇੱਕ ਘੋੜੇ 'ਤੇ ਸਵਾਰ ਖਜ਼ਾਨਾ ਲੁੱਟ ਕੇ ਆਇਆ ਧਾੜਵੀ, ਜਿਹੜਾ ਲੁਟੇਰਾ ਸੀ, ਗੋਂਦਵਾਲ ਸਾਹਿਬ ਦੇ ਆਸੇ ਪਾਸੇ ਵਿਚਰਦਾ ਸੀ, ਉਹ ਆ ਗਿਆ। ਉਹ ਲੁਕਿਆ ਬੈਠਾ ਉੱਥੇ ਵੇਖ ਰਿਹਾ ਸਾਰਾ ਕੁਛ, ਉਹਨੂੰ ਕਹਿੰਦੇ ਵੀ ਕੀ ਗੱਲ, ਕੋਈ ਪਰੇਸ਼ਾਨੀ ਹੈ ਵੀ ਕਿ ਜਾਂ ਤੂੰ ਆਤਮ ਹੱਤਿਆ ਕਰਨ ਲੱਗਾ ਜਾਂ ਤੇਰਾ ਜੀ ਨਹੀਂ ਕਰ ਲਿਆ, ਦੱਸ। ਉਹਨੇ ਦੱਸਿਆ ਵੀ ਮੈਨੂੰ ਤਾਂ ਗੁਰੂ ਦਾ ਬਚਨ ਹੈ, ਮੈਂ ਕਈਆਂ ਗੁਰਸਿੱਖਾਂ ਦਾ ਬਚਨ ਨਹੀਂ ਮੰਨਿਆ, ਮੈਨੂੰ ਮਹਾਰਾਜ ਨੇ ਆਹ ਬਚਨ ਕੀਤਾ। ਕਹਿੰਦਾ ਫਿਰ ਇਹਦੇ 'ਚ ਕਿਹੜੀ ਕਮੀ ਹੈ, ਕਰ ਫਿਰ। ਕਹਿੰਦਾ ਹਿੰਮਤ ਨਹੀਂ ਪੈਂਦੀ, ਮਰ ਗਿਆ ਕਿਹਨੇ ਪੁੱਛਣਾ ਹੈ ਬਾਅਦ 'ਚ। ਕਹਿੰਦੇ ਵੀ ਜਿਹੜਾ ਤੈਨੂੰ ਜਿਹੜੇ ਗੁਰੂ ਨੇ ਭੇਜਿਆ ਉਹ 'ਤੇ ਭਰੋਸਾ ਨਹੀਂ? ਕਹਿੰਦਾ ਨਹੀਂ, ਭਰੋਸਾ ਤਾਂ ਹੈ, ਜੇ ਸੜ ਗਿਆ ਤਾਂ ਇੱਥੇ ਕਿਹਨੇ ਲੱਭਣਾ ਬਾਅਦ 'ਚ, ਅਜੇ ਜੀਵਨ ਬਹੁਤ ਹੈ। ਕਹਿੰਦਾ ਫਿਰ ਇੱਦਾਂ ਕਰ, ਸੌਦਾ ਕਰ ਲੈਂਦੇ। ਕਹਿੰਦਾ ਕੈਸਾ ਸੌਦਾ? ਉਹਨੇ ਕਿਹਾ ਮੈਂ ਖਜ਼ਾਨਾ ਲੁੱਟ ਕੇ ਲਿਆਇਆ, ਤੇਰੀ ਸਾਰੀ ਜ਼ਿੰਦਗੀ ਸੁੱਖਾਂ ਨਾਲ ਲੰਘ ਜਾਏਗੀ, ਤੂੰ ਖਜ਼ਾਨਾ ਲੈ ਲਾ, ਬਚਨ ਮੈਨੂੰ ਦੇ ਦੇ ਗੁਰੂ ਦਾ। ਇੱਕ ਧਾੜਵੀ, ਇੱਕ ਚੋਰ ਬੰਦਾ ਕਹਿੰਦਾ ਵੀ ਮੈਨੂੰ ਗੁਰੂ ਦਾ ਬਚਨ ਦੇ ਦੇ। ਕਹਿੰਦਾ ਤੂੰ ਕੀ ਕਰਨਾ? ਕਹਿੰਦਾ ਮੈਨੂੰ ਇੰਨਾ ਪਤਾ ਹੈ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਤਖ਼ਤ 'ਤੇ ਬੈਠਾ ਹੈ ਉਹ ਸਮਰੱਥ ਬਹੁਤ ਹੈ। ਡਾਕਟਰ ਗੰਡਾ ਸਿੰਘ ਹੁਣਾਂ ਨੂੰ ਪੜ੍ਹ ਰਹੇ ਸੀ, ਇਹਦਾ ਜ਼ਿਕਰ ਭਾਈ ਵੀਰ ਸਿੰਘ ਹੁਣਾਂ ਵੀ ਕੀਤਾ। ਉਹਨਾਂ ਇਸ ਗੱਲ ਨੂੰ ਸਪਸ਼ਟ ਕੀਤਾ, ਕਹਿੰਦੇ ਵੀ ਗੁਰੂ ਦੇ ਦਰ ਤੋਂ ਹੁਕਮ ਲੈ ਕੇ ਗਿਆ ਸਿੱਖ, ਕਹਿੰਦਾ ਵੀ ਠੀਕ ਹੈ ਭਾਈ ਖਜ਼ਾਨਾ ਦੇ ਦੇ, ਬਚਨ ਤੈਨੂੰ ਦਿੱਤਾ। ਦੋਵਾਂ ਨੇ ਬਚਨ ਵਿੱਚ ਅਤੇ ਖਜ਼ਾਨੇ ਵਿੱਚ ਵੱਟਾ ਸੱਟਾ ਕਰ ਲਿਆ। ਜਦੋਂ ਅੱਗ ਲਾ ਕੇ, ਜਿਹੜਾ ਚੋਰ ਬੰਦਾ ਸੀ, ਜਦੋਂ ਅੱਗ ਲਾ ਕੇ ਉਹ ਚਿਖਾ ਦੇ ਉੱਪਰ ਬੈਠਾ, ਉਹ ਚਿਖਾ ਦੇ ਉੱਪਰ ਲੰਮੇ ਪੈਣ ਦੀ ਦੇਰ ਅੱਗ ਮਦੀ ਮਗੀ, ਇੱਕਦਮ ਅੱਗ ਮਗ ਗਈ, ਇਹ ਚਲਾ ਗਿਆ ਵੀ ਮੈਂ ਬਚ ਗਿਆ, ਉਹ ਮਾਰਿਆ ਗਿਆ। ਇੱਧਰੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖਾਂ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਸੀ ਵੀ ਜੇ ਅੱਗ ਲਾ ਲਏ ਤਾਂ ਬੁਝਾ ਦਿਓ। ਕਵੀ ਜੀ ਨੇ ਇਹ ਵੀ ਕਿਹਾ ਵੀ ਉਹ ਸੜ ਕੇ ਚੋਰ ਜਿਹੜਾ ਸੀ ਉਹ ਚਿਖਾ ਦੇ ਉੱਪਰ ਵੀ ਸੜ ਗਿਆ, ਪਰ ਸਿੱਖਾਂ ਨੇ ਬਚਾ ਲਿਆ। ਪਰ ਇਤਿਹਾਸ ਕਹਿੰਦਾ ਸਤਿਗੁਰੂ ਸਾਹਿਬ ਜੀ ਨੇ ਕਿਹਾ ਸੀ ਵਿਹਨੇ ਹੁਕਮ ਮੰਨਦਾ ਕਿ ਨਹੀਂ ਮੰਨਦਾ। ਜਦੋਂ ਉਹਨੇ ਅੱਗ ਲੱਗੀ ਚਿਖਾ 'ਤੇ, ਅਜੇ ਸਰੀਰ ਤੱਕ ਅੱਗ ਪੋਈ ਨਹੀਂ ਸੀ, ਧਾੜਵੀ ਨੂੰ ਤਾਂ ਬਚਾ ਲਿਆ, ਜਿਹੜਾ ਖਜ਼ਾਨਾ ਲੈ ਕੇ ਦੌੜਿਆ ਸੀ। ਕਹਿੰਦਾ ਰਾਜ ਛੱਡ ਜਾਂਗੇ, ਆਸੇ ਪਾਸੇ ਨਿਕਲ ਜਾਂਗੇ, ਉਹਦੇ ਪਿੱਛੇ ਹੀ ਇੰਨੇ ਚਿਰ ਨੂੰ ਘੋੜੇ ਦੀਆਂ ਪੈੜਾਂ ਨੱਪਦੇ ਹੋਏ ਜਾਸੂਸ ਅਤੇ ਫੌਜਾਂ ਚੱਲੀਆਂ ਆ ਰਹੀਆਂ ਸੀ। ਅਖੀਰ ਉਹਦੀ ਪੈੜ ਨੱਪਦਿਆਂ ਥੋੜ੍ਹੀ ਦੂਰੀ 'ਤੇ ਉਹਨੂੰ ਘੇਰ ਲਿਆ। ਮੌਕੇ ਦੇ ਉੱਪਰ ਹਾਕਮ ਨੇ ਉਹਨੂੰ ਫਾਂਸੀ ਦੇ ਉੱਪਰ ਚਾੜਨ ਦਾ, ਸੂਲੀ 'ਤੇ ਚਾੜਨ ਦਾ ਹੁਕਮ ਦੇ ਦਿੱਤਾ। ਫਾਹ ਦੇ ਕੇ ਉਹਨੂੰ ਮਾਰ ਦਿੱਤਾ ਗਿਆ, ਜਿਹੜਾ ਧਾੜਵੀ ਸੀ ਇਹਨੂੰ ਚੁੱਕ ਕੇ ਗੁਰੂ ਘਰ ਲਿਆਉਂਦਾ ਗਿਆ, ਸਤਿਗੁਰੂ ਦੇ ਅੱਗੇ ਪੇਸ਼ ਕੀਤਾ ਜਾਂਦਾ। ਸਤਿਗੁਰੂ ਸਾਹਿਬ ਕਹਿਣ ਲੱਗੇ ਵੀ ਤੈਨੂੰ ਕਿੱਦਾਂ ਪਤਾ ਸੀ ਬਚਨ ਦਾ, ਉਹ ਤਾਂ ਧਾੜਵੀ ਹੈ। ਉਹਨੇ ਕਿਹਾ ਮਹਾਰਾਜ ਮੈਂ ਧਾੜਵੀ ਹਾਂ, ਚੋਰ ਹਾਂ, ਪਰ ਮੈਨੂੰ ਗੁਰੂ ਦੇ ਬਚਨਾਂ 'ਤੇ ਭਰੋਸਾ ਬਹੁਤ ਸੀ, ਮੈਨੂੰ ਇੰਨਾ ਪਤਾ ਵੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਤਖ਼ਤ 'ਤੇ ਬੈਠ ਗਿਆ ਉਹਦੇ ਬਚਨਾਂ ਵਿੱਚ ਕਮੀ ਕੋਈ ਨਹੀਂ, ਮੈਨੂੰ ਇੰਨਾ ਭਰੋਸਾ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਸਿੱਖੀ ਦੀਆਂ ਦਾਤਾਂ ਇਹਨਾਂ ਗੁਰਸਿੱਖਾਂ ਗੁਰਮੁਖਾਂ ਨੂੰ ਵੰਡੀਆਂ, ਜਿਨ੍ਹਾਂ ਨੇ ਬਾਹਰੋਂ ਆਣ ਕੇ ਵੀ ਇੱਕ ਦਿਨ ਸਤਿਗੁਰੂ ਸਾਹਿਬ ਜੀ ਦਾ ਹੁਕਮ ਪ੍ਰਵਾਨ ਕਰਕੇ ਅਤੇ ਸਾਰਾ ਕੁਝ ਹੀ ਪ੍ਰਾਪਤ ਕਰ ਲਿਆ। ਅਰਦਾਸ ਸਾਨੂੰ ਸਾਰਿਆਂ ਨੂੰ ਕਰ ਲੈਣੀ ਚਾਹੀਦੀ, ਜ਼ਰੂਰੀ ਤਾਂ ਨਹੀਂ ਨੇੜੇ ਬੈਠਣ ਵਾਲਾ ਗੁਰੂ ਦੇ ਹੁਕਮ ਵਿੱਚ ਇੰਨਾ ਕੁ ਪਰਪੱਕ ਹੋਵੇ ਵੀ ਸ਼ਾਇਦ ਸੋਈ ਵੀ ਨਾ ਲੰਘ ਸਕੇ। ਗੁਰਮੁਖ ਇੱਦਾਂ ਨਹੀਂ ਹੁੰਦਾ।
ਇਹ ਜੀਵਨ ਵਿੱਚ ਪੜਦਾ ਹੀ ਹੁੰਦਾ। ਸਤਿਗੁਰੂ ਸਾਹਿਬ ਮਰਜ਼ੀ ਹੋਵੇ ਤੇ ਰਹਿਮਤ ਕੋਲ ਬੈਠੇ ਉੱਪਰ ਵੀ ਕਰ ਦੇਵੇ ਤੇ ਰਹਿਮਤ ਤੁਰੇ ਆਉਂਦੇ ਉੱਪਰ ਵੀ ਕਰ ਦੇਣ, ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਤੇ ਰਹਿਮਤ ਹੈ। ਸਤਿਗੁਰੂ ਦੀ ਬਖਸ਼ਿਸ਼ ਤੇ ਰਹਿਮਤ ਤੋਂ ਬਗੈਰ ਤੁਸੀਂ ਕੱਖ ਵੀ ਨਹੀਂ ਕਰ ਸਕਦੇ। ਇਸੇ ਕਰਕੇ ਮਹਾਰਾਜ ਨੇ ਕਿਹਾ ਵੀ ਅਰਦਾਸ ਕਰਨੀ ਚਾਹੀਦੀ ਹੈ ਕਿ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਸਤਿਗੁਰੂ ਤੁਸੀਂ ਤਰਸ ਕਰੋਗੇ ਤੇ ਤਾਂ ਤੁਹਾਡਾ ਹੁਕਮ ਮੰਨਣ ਦੀ ਵਿਚਾਰ ਸਾਡੇ ਅੰਦਰ ਚਲੇਗੀ, ਪਰ ਕਰੀਏ ਕਿ ਮੂਰਖਤਾ ਹੀ ਹੁਕਮ ਨਹੀਂ ਮੰਨ ਸਕਦੇ, ਆਪਣੀ ਮੱਤ ਅੱਗੇ ਆ ਰਹੀ ਹੈ। ਕਿਉਂਕਿ ਸਤਿਗੁਰੂ ਜੀ ਨੇ ਕਿਹਾ ਸਿੱਖ ਹੀ ਉਹ ਹੈ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਸਤਿਗੁਰੂ ਕਹਿੰਦੇ ਗੁਰਮੁਖਾ ਦੋ ਰਸਤੇ, ਇੱਕ ਜਗ੍ਹਾ 'ਤੇ ਗੁਰੂ ਬੈਠਾ ਹੈ, ਇੱਕ ਜਗ੍ਹਾ 'ਤੇ ਤੇਰੀਆਂ ਮਨ ਦੀਆਂ ਇੱਛਾਵਾਂ ਸਹਿਤ ਤੈਨੂੰ ਨਹੀਂ ਪਤਾ ਚੰਗਾ ਹੈ ਕਿ ਮਾੜਾ ਹੈ, ਪਰ ਜਿੱਥੇ ਗੁਰੂ ਬੈਠਾ ਹੋਵੇ ਉੱਥੇ ਫਿਰ ਨਿਚਿੰਤ ਹੋ ਜਾਣਾ ਚਾਹੀਦਾ ਹੈ। ਕਿਉਂਕਿ ਜਿਹੜੇ ਬੱਚੇ ਨੇ ਗੁਰੂ ਦੀ ਉਂਗਲ ਫੜ ਲਈ ਉਹਦੇ ਵਾਸਤੇ ਤਾਂ ਸਾਰਾ ਕੁਝ ਠੀਕ, ਜਿਹੜਾ ਉਂਗਲ ਛਡਾ ਕੇ ਭੱਜਣ ਦੀ ਕੋਸ਼ਿਸ਼ ਕਰੇ ਕਿਸੇ ਵੇਲੇ ਕਈ ਠੇਡੇ ਲੱਗ ਕੇ ਸੱਟਾਂ ਲਵਾ ਲੈਂਦਾ, ਚੋਟ ਖਾ ਲੈਂਦਾ। ਇੱਕ ਬੱਚਾ ਉਨਾ ਚਿਰ ਹੀ ਖੁਸ਼ ਹੈ ਜਿੰਨਾ ਚਿਰ ਉਹਦੇ ਬਾਪੂ ਦੀ ਉਂਗਲ ਫੜੀ ਹੈ, ਜੇ ਮੇਲੇ 'ਚ ਗਵਾਚ ਗਿਆ ਤਾਂ ਰੋਣਾ ਨਿਕਲ ਜਾਂਦਾ। ਮਹਾਰਾਜ ਜੀ ਕਹਿੰਦੇ ਜੀਵਨ ਵਿੱਚ ਸਭ ਤੋਂ ਵੱਡੀ ਅਵਸਥਾ ਇਹ ਹੈ ਕਿ ਜਿਸ ਦਿਨ ਠਾਕੁਰ ਕਾ ਸੇਵਕ ਆਗਿਆਕਾਰੀ ਆਗਿਆ ਦੇ ਵਿੱਚ ਆ ਗਿਆ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਉਹਦੀ ਪੂਜਾ ਵਿੱਚ ਸੇਵਾ ਵਿੱਚ ਅਰਚਨਾ ਵਿੱਚ ਤਤਪਰ ਰਹਿੰਦਾ ਹੋਵੇ, ਉਹਦੀ ਸੁਰਤ ਵਿੱਚ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਚੱਲਦਾ ਹੋਵੇ, ਉਹਦੇ ਵਿੱਚ ਚੱਲਦਾ ਹੋਵੇ ਹਿਰਦੇ ਰੂਪੀ ਘਰ ਦੀ ਅਵਸਥਾ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜੁਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ, ਉਹਦੇ ਮਨ ਵਿੱਚ ਚੱਲਦਾ ਰਹੇ। ਅੱਗੇ ਫਿਰ ਪਾਤਸ਼ਾਹ ਜੀ ਕਹਿੰਦੇ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਪ੍ਰਤੀਤ ਕਿੱਡੀ ਵੱਡੀ ਹੈ, ਪ੍ਰਤੀਤ ਸੀ ਤੇ ਭਾਈ ਦਇਆ ਸਿੰਘ ਸਿਰ ਤਲੀ ਤੇ ਰੱਖਣ ਵਾਲੀ ਗੱਲ ਸੀ ਨਾ, ਪ੍ਰਤੀਤ ਸੀ ਤੇ ਸਤਿਗੁਰੂ ਜੀ ਦੇ ਸਾਹਮਣੇ ਆਪਣਾ ਸੀਸ ਭੇਟ ਕਰ ਦਿੱਤਾ, ਪ੍ਰਤੀਤ ਸੀ ਨਾ। ਤਰਕ ਭਾਵੇਂ ਕੋਈ ਕਰੇ, ਬਾਬਾ ਦੀਪ ਸਿੰਘ ਦੇ ਅੰਦਰ ਪ੍ਰਤੀਤ ਸੀ ਤੇ ਲੱਥਾ ਸਿਰ ਵੀ ਤਲੀ ਤੇ ਚੁੱਕ ਲੈਣਾ, ਕੋਈ ਖਾਲਾ ਜੀ ਦਾ ਵਾੜਾ ਨਹੀਂ, ਅਸੀਂ ਤਾਂ ਨਹੀਂ ਲਿਖਿਆ, ਜੇ ਕੋਈ ਕਹੇ ਇਤਿਹਾਸ ਵਧਾ ਚੜ੍ਹਾ ਕੇ ਲਿਖੋ, ਕਾਜੀ ਨੂਰ ਮੁਹੰਮਦ ਲਿਖਦਾ ਜਿਹਨੇ ਗੁਰਮੁਖੋ ਸਾਰੇ ਇਤਿਹਾਸ ਵਿੱਚ, ਕਿਤਾਬਾਂ ਪੜ੍ਹੋ ਤੁਸੀਂ ਕਾਜੀ ਨੂਰ ਮੁਹੰਮਦ ਦੀਆਂ, ਉਹਨਾਂ ਨੇ ਸਾਰੇ ਇਤਿਹਾਸ ਵਿੱਚ ਸਿੱਖਾਂ ਨੂੰ ਸੱਗ ਕਿਹਾ, ਕੁੱਤੇ ਕਿਹਾ। ਉਹ ਕਹਿੰਦਾ ਜਿੱਥੇ ਤੁਹਾਨੂੰ ਇਸ ਜੀਵਨ ਵਿੱਚ ਸਿੱਖ ਮਿਲੇ ਉਹ ਤੁਹਾਨੂੰ ਇਹ ਪ੍ਰਤੀਤ ਹੋਵੇ ਵੀ ਜੰਗ ਦੇ ਮੈਦਾਨ ਦੇ ਵਿੱਚ ਮਰਿਆ ਹੈ। ਕਹਿੰਦੇ ਨੇ ਉਹਦੀ ਇੱਕ ਵਾਰੀ ਛਾਤੀ ਵਿੱਚ ਵਰਸ਼ਾ ਮਾਰ ਕੇ ਵੇਖ ਲਿਓ, ਕਿਉਂਕਿ ਇਹ ਮੁਰਦੇ ਵੀ ਉੱਠ ਖਲੋਂਦੇ, ਇਹ ਉਹਦਾ ਹੀ ਬਚਨ ਹੈ ਨਾ। ਉਹਨੇ ਅਖੀਰ 'ਤੇ ਇਤਿਹਾਸਕ ਲਿਖਤਾਂ ਵਿੱਚ ਕਿਹਾ, ਕਹਿੰਦਾ ਮੈਂ ਇਹਨਾਂ ਨੂੰ ਸੱਗ ਕਿਹਾ, ਮੈਂ ਇਹਨਾਂ ਨੂੰ ਕੁੱਤੇ ਕਹਿ ਕੇ ਪੁਕਾਰਿਆ, ਪਰ ਉਹਨੇ ਅਖੀਰ 'ਤੇ ਪੰਕਤੀਆਂ ਲਿਖ ਕੇ ਕਿਹਾ, ਕਹਿਣ ਲੱਗੇ ਨਹੀਂ ਇਹਨਾਂ ਨੂੰ ਇਹ ਨਾ ਕਹੋ, ਇਹ ਸ਼ੇਰ ਨੇ, ਇਹਨਾਂ ਵਰਗਾ ਸ਼ੇਰ ਕੋਈ ਨਹੀਂ ਜਿਹੜਾ ਆਪਣੀ ਕੌਮ ਨੂੰ ਬਚਾਉਣ ਵਾਸਤੇ ਤਾਂ ਲੜਦੇ ਹੀ ਆ ਔਰ ਕਿਸੇ ਧੀ ਭੈਣ ਦੀ ਇੱਜ਼ਤ ਵਾਸਤੇ ਵੀ ਆਪਣੇ ਸਿਰ ਲਵਾ ਲੈਂਦੇ। ਮਹਾਰਾਜ ਜੀ ਨੇ ਕਿਹਾ, ਦਾਤਾਰ ਜੀ ਕਹਿਣ ਲੱਗੇ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਭਰੋਸਾ ਹੈ, ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ, ਪ੍ਰਤੀਤ ਕੀ ਹੈ ਭਰੋਸਾ, ਅਤੇ ਆਪਾਂ ਵੀ ਤਾਂ ਸੇਵਕ ਹੀ ਹਾਂ ਨਾ। ਅਤੇ ਮਹਾਰਾਜ ਕਹਿਣ ਲੱਗੇ ਜੇ ਸੇਵਾਦਾਰ ਦੇ ਅੰਦਰ ਪ੍ਰਤੀਤ ਨਹੀਂ, ਸਤਿਗੁਰੂ ਕੀ ਪ੍ਰਤੀਤ ਨਾ ਆਇਆ, ਸਹਿਜ ਨਾ ਲਾਗੋ ਭਾਓ, ਉਸ ਨੂੰ ਸੁੱਖ ਕਦੇ ਨਾ ਹੀ ਭਾਵੇਂ ਸੌ ਗੇੜਾ ਆਵੋ ਜਾਓ। ਮਹਾਰਾਜ ਕਹਿਣ ਲੱਗੇ ਜਿਹਨੂੰ ਸਤਿਗੁਰੂ 'ਤੇ ਪ੍ਰਤੀਤ ਨਹੀਂ ਨਾ, ਭਰੋਸਾ ਨਹੀਂ ਹੈ, ਸਤਿਗੁਰੂ ਕੀ ਪ੍ਰਤੀਤ ਨਾ ਆਈ ਆ, ਸਹਿਜ ਨਾ ਲਾਗੋ ਭਾਓ, ਉਸ ਨੂੰ ਸੁੱਖ ਕਦੇ ਨਾ ਹੀ ਭਾਵੇਂ ਸੌ ਗੇੜਾ ਆਵੋ ਜਾਓ, ਸੌ ਗੇੜਾ ਮਾਰ ਲਓ। ਅੱਗੇ ਫਿਰ ਸਤਿਗੁਰੂ ਜੀ ਕਹਿੰਦੇ ਆ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
ਆਪਣੇ ਆਪ ਨੂੰ ਗੁਰੂ ਦਾ ਸੇਵਾਦਾਰ ਆਖੇ ਅਤੇ ਮਾੜਾ ਕਰਮ ਵੀ ਕਰੇ, ਇਹ ਪਾਉਂਦਾ ਨਹੀਂ। ਆਪਣੇ ਆਪ ਨੂੰ ਬਾਣੀ ਪੜ੍ਹਨ ਵਾਲਾ ਕਹੇ ਅਤੇ ਵਿਚਾਰਧਾਰਾ ਵਿੱਚ ਈਰਖਾ ਦਵੈਖ ਹੋਵੇ, ਇਹ ਗੱਲ ਪਾਉਂਦੀ ਨਹੀਂ। ਮਹਾਰਾਜ ਕਹਿਣ ਲੱਗੇ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਨਿਰਮਲ ਦਾ ਅਰਥ ਹੈ ਮੈਲ ਤੋਂ ਰਹਿਤ। ਮੈਲ ਤੋਂ ਰਹਿਤ ਹੋਣਾ ਅਤੇ ਭਾਈ ਕਨ੍ਹੱਈਆ ਜੀ ਤੋਂ ਸਿੱਖੋ, ਅਰਦਾਸ ਕਰਕੇ ਸਿੱਖਿਆ ਜਾ ਸਕਦਾ। ਭਾਈ ਕਨ੍ਹੱਈਆ ਸਾਹਿਬ ਦੇ ਅੰਦਰ ਕਿੱਡੀ ਵੱਡੀ ਤਾਕਤ ਹੋਏਗੀ, ਸਾਡੇ ਸਾਹਮਣੇ ਦੁਸ਼ਮਣ ਪਤਾ ਹੋਵੇ ਵੀ ਸਾਨੂੰ ਮਾਰਨ ਵਾਸਤੇ ਖਲੋਤਾ ਅਤੇ ਬੰਦਾ ਕੰਬ ਜਾਂਦਾ, ਮਸ਼ਕ ਫੜ ਕੇ ਤਰਵਾਰਾਂ ਚੱਲਦੀਆਂ ਦੇ ਵਿੱਚ ਪਾਣੀ ਵਰਤਾਉਣਾ ਔਰ ਦੁਸ਼ਮਣਾਂ ਨੂੰ ਵੀ ਦੇ ਦੇਣਾ, ਇਹ ਸਿਰਫ ਭਾਈ ਕਨ੍ਹੱਈਆ ਸਾਹਿਬ ਦੇ ਹਿੱਸੇ ਆਇਆ। ਇਹ ਸਿਰਫ ਇਹ ਜੀਵਨ ਦਾ ਤੱਤ ਜਿਹੜਾ ਭਾਈ ਕਨ੍ਹੱਈਆ ਸਤਿਗੁਰੂ ਸਾਹਿਬ ਜੀ ਨੇ ਸੱਦ ਕੇ ਕਿਹਾ ਸੀ। ਮਹਾਰਾਜ ਕਹਿੰਦੇ ਵੀ ਤੁਹਾਡੀ ਸ਼ਿਕਾਇਤ ਬਹੁਤ ਵੱਡੀ ਹੋਈ, ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਆਈ ਜਾਂਦੇ ਹੋ। ਅਤੇ ਅੱਗੋਂ ਕਿਹਾ ਸੀ ਮਹਾਰਾਜ, ਦੁਸ਼ਮਣ ਕੌਣ? ਸਤਿਗੁਰੂ ਕਹਿੰਦੇ ਆ, ਸਿੱਖ ਕਹਿ ਰਿਹਾ ਵੀ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦੇ ਹੋ। ਆਖਿਆ ਮਹਾਰਾਜ ਵੀ ਮੈਨੂੰ ਦੁਸ਼ਮਣ ਤਾਂ ਉੱਥੇ ਕੋਈ ਦਿਸਿਆ ਨਹੀਂ। ਸਤਿਗੁਰੂ ਕਹਿੰਦੇ ਕੀ ਦਿਸਦਾ ਫਿਰ? ਕਹਿਣ ਲੱਗੇ ਜੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮਹਾਰਾਜ ਉਹ ਤੋਂ ਬਗੈਰ ਤਾਂ ਦਿਸਦਾ ਹੀ ਨਹੀਂ ਕੁਝ। ਸਤਿਗੁਰੂ ਸਾਹਿਬ ਨੇ ਫਿਰ ਇਹ ਥੋੜ੍ਹੀ ਕਿਹਾ ਸੀ ਵੀ ਚਲੋ ਠੀਕ ਹੈ, ਹਾਂ ਗੱਲ ਕਲੀਅਰ ਹੋ ਗਈ। ਮਹਾਰਾਜ ਨੇ ਮਲਮ ਅਤੇ ਪੱਟੀ ਦੇ ਕੇ ਕਿਹਾ ਸੀ ਭਾਈ ਕਨ੍ਹੱਈਆ, ਇਕੱਲਾ ਪਾਣੀ ਨਹੀਂ, ਹੁਣ ਤਾਂ ਮਲਮ ਅਤੇ ਪੱਟੀ ਵੀ ਦੁਸ਼ਮਣਾਂ ਦੀ ਜਾ ਕੇ ਕਰੋ। ਜਿਹਨੂੰ ਸਮਝ ਲੱਗ ਗਈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਇਹ ਨਿਰਮਲ ਰੀਤ ਹੈ। ਠਾਕੁਰ ਕੋ ਸੇਵਕ ਜਾਣੈ ਸੰਗ, ਜਿਹੜਾ ਸੇਵਾਦਾਰ ਹੈ ਉਹ ਠਾਕੁਰ ਨੂੰ, ਮਾਲਕ ਨੂੰ ਸੰਗ ਜਾਣਦਾ ਹੈ। ਉਹ ਕਹਿੰਦਾ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਹ ਉਹਨਾਂ ਦੇ ਅੰਦਰ ਦੀ ਭਾਵਨਾ ਬਣ ਜਾਂਦੀ ਕਿ ਗੁਰੂ ਮੇਰੇ ਨਾਲ ਹੈ। ਇਹ ਦਾਤਾਰ ਨੇ ਸਾਡੇ ਸਨਮੁੱਖ ਕਿਰਪਾ ਕੀਤੀ। ਮਹਾਰਾਜ ਜੀ ਕਹਿੰਦੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਮੇਰੇ ਨਾਲ ਹੈ, ਸਦਾ ਅੰਗ ਸੰਗੇ ਹੈ, ਗੁਰੂ ਸਦੀਵੀ ਹੈ। ਤੇ ਜਿਹਦੇ ਅੰਦਰ ਇਹ ਗੱਲ ਪ੍ਰਤੱਖ ਹੋ ਗਈ, ਮਹਾਰਾਜ ਜੀ ਕਹਿਣ ਲੱਗੇ, ਜਾਣਦਾ ਹੀ ਉਹ ਹੈ ਅਸਲ ਵਿੱਚ। ਜਿਹਦੇ ਅੰਦਰ ਦੀ ਇਹ ਭਾਵਨਾ ਬਣ ਜਾਏ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਇਹ ਉਹਦੇ ਅੰਦਰ ਦੀ ਭਾਵਨਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਦਾ ਕਥਨ ਹੈ ਕਿ ਜਿੱਥੇ ਇਹ ਭਾਵਨਾ ਬਣਦੀ ਹੈ, ਸਤਿਗੁਰੂ ਸਾਹਿਬ ਕਹਿਣ ਲੱਗੇ, ਠਾਕੁਰ ਕੋ ਸੇਵਕ ਜਾਣੈ ਸੰਗ। ਤੇ ਜਿੱਦਣ ਸੰਗ ਜਾਣ ਲਿਆ, ਪ੍ਰਭ ਕਾ ਸੇਵਕ ਨਾਮ ਕਹਿ ਰੰਗ। ਪਾਤਸ਼ਾਹ ਜੀ ਕਹਿਣ ਲੱਗੇ, ਜਿਹੜਾ ਨਿਰੰਕਾਰ ਦਾ ਸੇਵਾਦਾਰ ਹੈ ਨਾ, ਉਹ ਪ੍ਰਭ ਕਹਿ ਰੰਗ, ਨਿਰੰਕਾਰ ਦੇ ਰੰਗ ਵਿੱਚ ਹੈ, ਉਹਦੇ ਪਿਆਰ ਵਿੱਚ ਹੈ, ਉਹਦੇ ਪਿਆਰ ਤੋਂ ਬਾਹਰ ਨਹੀਂ, ਉਹਦੇ ਪ੍ਰੇਮ ਤੋਂ ਰੱਤੀ ਭਰ ਵੀ ਉਹ ਬਾਹਰ ਨਹੀਂ ਹੈ, ਉਹਦੇ ਨੇਹੋਂ ਵਿੱਚ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਕਥਨ ਸਾਡੇ ਸਨਮੁੱਖ ਹੈ। ਮਹਾਰਾਜ ਜੀ ਕਹਿੰਦੇ, ਜੀਵਨ ਵਿੱਚ ਪ੍ਰਭ ਕੇ ਸੇਵਕ ਨਾਮ ਕੈ ਰੰਗ। ਨਾਮ ਕੈ ਰੰਗ ਦਾ ਅਰਥ ਹੈ ਨਾਮ ਨਾਲ ਉਹਨਾਂ ਦਾ ਪਿਆਰ ਹੈ, ਨਾਮ ਨਾਲ ਉਹਨਾਂ ਦੀ ਬਿਰਤੀ ਜੁੜੀ ਹੋਈ ਹੈ। ਇਸ ਕਰਕੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਸੇਵਕ ਉਹ ਪ੍ਰਭ ਪਾਲਣ ਹਾਰਾ। ਸੇਵਕ ਉਹ ਪ੍ਰਭ ਪਾਲਣ ਹਾਰਾ ਦਾ ਅਰਥ ਕੀ ਹੈ? ਕਿ ਸੇਵਕ ਕਿਤੇ ਵੀ ਬੈਠਾ ਹੋਵੇ, ਨਿਰੰਕਾਰ ਸਮਰੱਥਾ ਪ੍ਰਗਟ ਕਰਦਾ ਹੈ। ਇੱਕ ਉਦਾਹਰਣ ਮੈਂ ਆਪ ਜੀ ਦੇ ਸਨਮੁੱਖ ਜ਼ਰੂਰ ਦਿਆਂ। ਅਸੀਂ ਸੋਚਦੇ ਹਾਂ ਨਾ, ਸਾਨੂੰ ਫਿਕਰ ਹੈ, ਅਸੀਂ ਭਾਵੇਂ ਉਹ ਗੱਲ ਧਾਰਮਿਕ ਆਗੂਆਂ ਨਾਲ ਹੀ ਸੰਬੰਧਿਤ ਹੈ ਪੂਰੀ, ਫਿਰ ਕਿਸੇ ਦਿਨ ਆਪ ਜੀ ਦੇ ਸਨਮੁੱਖ, ਕਿਉਂਕਿ ਅੱਜ ਪੰਕਤੀ ਆ ਗਈ, ਇਸ ਕਰਕੇ ਮੈਂ ਆਪ ਜੀ ਦੇ ਸਨਮੁੱਖ। ਸ੍ਰੀ ਗੁਰੂ
ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਮਾਂ ਬਲਖ ਬੁਖਾਰੇ ਤੋਂ ਸੰਗਤ ਆਈ। ਮੈਂ ਇਹਦੇ ਨਾਲ ਸੰਬੰਧਿਤ ਵਿਚਾਰ ਪਰਸੋਂ ਚੌਥ ਵੀ ਆਪ ਜੀ ਨੂੰ ਸੁਣਾਈ ਸੀ ਭਾਈ ਗੋਂਦੇ ਵਾਲੀ। ਬਲਖ ਬੁਖਾਰੇ ਤੋਂ ਸੰਗਤ ਆਈ, ਉਹਨਾਂ ਆਣ ਕੇ ਕਿਹਾ ਵੀ ਮਹਾਰਾਜ ਸਾਨੂੰ ਇੱਕ ਪ੍ਰਚਾਰਕ ਦਿਓ ਇਲਾਕੇ ਵਾਸਤੇ। ਸੇਵਕ ਉਹ ਪ੍ਰਭ ਪਾਲਣ ਹਾਰੇ ਦਾ ਅਰਥ ਕੀ ਹੈ? ਗੁਰੂ ਦੇ ਬਣ ਕੇ ਵੇਖੋ, ਸਮਰੱਥਾ ਤੁਹਾਨੂੰ ਆਪਣੇ ਆਪ ਪਤਾ ਲੱਗਦਾ। ਮਹਾਰਾਜ ਨੇ ਪੱਟੀ ਦਾ ਇੱਕ ਪ੍ਰਚਾਰਕ ਸੱਦ ਲਿਆ। ਮਹਾਰਾਜ ਜੀ ਕਹਿੰਦੇ, ਗੁਰਮੁਖੋ, ਸੰਗਤ ਆਈ ਹੈ, 6 ਮਹੀਨਿਆਂ ਵਾਸਤੇ ਜਾਣਾ ਪੈਣਾ, ਹੋ ਸਕਦਾ ਸਾਲ ਵੀ ਲੱਗ ਜਾਏ। ਉਹ ਅੱਗੋਂ ਕਹਿੰਦਾ ਵੀ ਮਹਾਰਾਜ ਤੁਹਾਨੂੰ ਪਤਾ ਵੀ ਮੇਰੇ ਘਰ ਗਰੀਬੀ ਕਿੰਨੀ ਹੈ, ਅਸੀਂ ਇੱਕ ਟਾਈਮ ਦਾ ਪ੍ਰਸ਼ਾਦਾ ਛਕਦੇ ਹਾਂ। ਮਹਾਰਾਜ, ਮੈਂ ਕਮਾਉਣ ਵਾਲਾ, ਮੈਂ ਕਿਰਤ ਕਰਨ ਵਾਲਾ, ਜੇ ਮੈਨੂੰ ਹੀ ਘਰੋਂ ਤੁਸੀਂ ਤੋਰ ਦਿੱਤਾ ਤਾਂ ਫਿਰ ਮੇਰੇ ਘਰ ਦਾ ਪਾਲਣ ਪੋਸ਼ਣ ਕਿਵੇਂ ਹੋਏਗਾ? ਮੇਰੇ ਸਿਰ 'ਤੇ ਹੀ ਸਾਰਾ ਕੁਝ ਚੱਲਦਾ। ਮਹਾਰਾਜ ਜੀ ਕਹਿੰਦੇ, ਕੋਈ ਗੱਲ ਨਹੀਂ, ਪਰਵਾਹ ਨਾ ਕਰੋ। ਉਹ ਕਹਿੰਦਾ, ਨਹੀਂ ਮਹਾਰਾਜ, ਮੈਂ ਹੱਥ ਜੋੜਦਾ ਵੀ ਮੈਂ ਨਹੀਂ ਜਾਣਾ, ਮੈਂ ਜਾ ਨਹੀਂ ਸਕਦਾ। ਮਹਾਰਾਜ ਜੀ ਕਹਿੰਦੇ ਵੀ ਤੁਸੀਂ ਪਰਵਾਹ ਨਾ ਕਰੋ। ਕਹਿੰਦੇ, ਨਹੀਂ ਮਹਾਰਾਜ, ਵੀ ਮੇਰੇ ਬੱਚੇ ਭੁੱਖੇ ਮਰ ਜਾਣਗੇ, ਪਿੱਛੋਂ ਮੈਂ ਹੀ ਕਰਾਂਗਾ, ਘਰ ਮੇਰੇ ਕੋਲ ਨਹੀਂ, ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਨਹੀਂ। ਮਹਾਰਾਜ ਨੇ ਸੰਗਤ ਨੂੰ ਕਿਹਾ ਵੀ ਇੱਦਾਂ ਕਰੋ, ਇਹਨੂੰ ਬਦੋ ਬਦੀ ਚੜ੍ਹਾ ਕੇ ਗੱਡੇ 'ਤੇ ਲੈ ਜਾਓ, ਇਹਨੂੰ ਉਤਰਨ ਨਾ ਦਿਓ। ਹੁਣ ਮਹਾਰਾਜ ਦਾ ਹੁਕਮ ਸੀ, ਘਰੋਂ ਕੱਪੜਾ ਪਾਣੀ ਇਕੱਠਾ ਕੀਤਾ ਅਤੇ ਚਲੇ ਗਏ। ਰਾਹ ਵਿੱਚ ਜਾਂਦਿਆਂ ਵੀ ਉੱਥੇ ਵੀ, ਚਲੋ ਉੱਥੇ ਸੇਵਾ ਐਡੀ ਭਾਵਨਾ ਨਾਲ ਕੀਤੀ ਵੀ ਹੁਣ ਆ ਤਾਂ ਗਏ ਹੀ ਹਾਂ, ਹੁਣ ਰਾਖਾ ਮਨ ਵਿੱਚ ਆਸੇ ਪਾਸੇ ਦੇ ਲੋਕਾਂ ਨੂੰ ਕਿਹਾ ਵੀ ਮੇਰੇ ਪਰਿਵਾਰ ਦਾ ਖਿਆਲ ਰੱਖਿਓ। ਗੁਰੂ ਨੇ ਨਹੀਂ ਕਿਹਾ ਵੀ ਮੇਰੇ ਪਰਿਵਾਰ ਬੱਚਿਆਂ ਦਾ ਧਿਆਨ ਰੱਖਿਓ। ਹੁਣ ਕਹਿੰਦੇ ਵੀ ਕੋਈ ਗੱਲ ਨਹੀਂ, ਤੂੰ ਜਾ। ਗੁਰਮੁਖੋ, 1 ਸਾਲ ਲੱਗਾ ਉਹਨੂੰ ਉੱਥੇ, 1 ਸਾਲ ਉਹਨੇ ਐਡੀ ਰੀਝ ਨਾਲ ਪ੍ਰਚਾਰ ਕੀਤਾ, ਸੰਥਿਆ ਕਰਵਾਈ, ਬੱਚਿਆਂ ਨੂੰ ਗੁਰਸਿੱਖੀ ਸਿਖਾਈ, ਇੱਥੋਂ ਤੱਕ ਗੱਤਕਾ ਵੀ ਸਿਖਾਇਆ, ਬਹੁਤ ਪ੍ਰਚਾਰ ਕੀਤਾ। ਅਤੇ ਜਦੋਂ ਸੰਗਤ ਨੇ ਬਲਖ ਬੁਖਾਰੇ ਤੋਂ ਤੋਰਿਆ ਨਾ, ਕਹਿੰਦੇ ਵੀ 2 ਗੱਡੇ ਭਰ ਕੇ ਕੀਮਤੀ ਸਮਾਨ ਦੇ ਨਾਲ ਦਿੱਤੇ, ਤੁਸੀਂ ਸਾਡੇ ਬੱਚਿਆਂ ਨੂੰ ਗੁਰਮਤਿ ਸਿਖਾਈ, 2 ਗੱਡੇ ਭਰ ਕੇ ਦਿੱਤੇ। ਅਤੇ ਰਸਤੇ ਵਿੱਚ ਤੁਰਿਆ ਹੁੰਦਾ, ਅਖੀਰ 'ਤੇ ਸੋਚਦਾ ਵੀ ਪਤਾ ਨਹੀਂ ਵੀ ਪਰਿਵਾਰ ਕਿੱਦਾਂ ਹੋਏਗਾ, ਵੀ ਰੋਟੀ ਕਿਸੇ ਨੇ ਖਾਧੀ ਵੀ ਨਹੀਂ, ਕੋਈ ਪਰਿਵਾਰ ਦਾ ਜੀਅ ਬਚਿਆ ਵੀ ਹੋਏਗਾ ਕਿ ਨਹੀਂ ਹੋਏਗਾ, ਮੇਰਾ ਘਰ ਕਿਵੇਂ ਦਾ ਹੋਏਗਾ ਕਿ ਨਹੀਂ ਹੋਏਗਾ। ਪਰ ਸਮਰੱਥ ਹੈ ਨਾ ਗੁਰੂ, ਇਹਨੇ ਕੀ ਕੀਤਾ, ਜਦੋਂ ਪੱਟੀ ਤੋਂ ਆਪਣੇ ਘਰ ਵਾਲੇ ਪਾਸੇ ਨੂੰ ਮੁੜਿਆ ਨਾ, ਇਹਦਾ ਬੱਚਾ ਖੇਡਦਾ ਪਿਆ ਸੀ ਦੋਸਤਾਂ ਦੇ ਨਾਲ ਘਰ ਦੇ ਬਾਹਰ ਹੀ, ਥੋੜ੍ਹੀ ਜਿਹੀ ਦੂਰੀ 'ਤੇ, ਜਿਵੇਂ ਬਾਹਰ ਪਿੰਡ ਤੋਂ ਬਾਹਰ ਬਾਹਰ ਆਣ ਕੇ ਖੇਡਦੇ ਹਾਂ। ਕਵੀ ਸੰਤੋਖ ਸਿੰਘ ਹੁਣਾਂ ਨੇ ਲਿਖਿਆ ਸਾਰਾ ਕੁਛ, ਇਹਦਾ ਜ਼ਿਕਰ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਨੇ ਵੀ ਕੀਤਾ। ਉਹ ਕਹਿਣ ਲੱਗੇ ਵੀ ਉਹ ਬੱਚਾ ਵੇਖਿਆ ਵੀ ਉਹ ਬਾਪੂ ਆਉਂਦਾ, ਬੜੇ ਸੋਹਣੇ ਕੱਪੜੇ, ਗੱਡੇ ਦੇ ਉੱਪਰ। ਇਹ ਗੱਲ ਬਿਲਕੁਲ ਸੱਚ ਇਤਿਹਾਸ ਦਾ ਕਥਨ। ਕਹਿੰਦੇ ਬੱਚਾ ਉੱਠ ਕੇ ਦੌੜਿਆ, ਜਾ ਕੇ ਉੱਚੀ ਉੱਚੀ ਆਵਾਜ਼ ਦਿੰਦਾ, ਕਹਿੰਦੇ ਮੰਮੀ ਵੀ ਬਾਪੂ ਆ ਗਿਆ, ਵੀ ਅਸੀਂ ਫਿਰ ਭੁੱਖੇ ਮਰਾਂਗੇ। ਵੀ ਜਦੋਂ ਬਾਪੂ ਸੀ ਉਦੋਂ ਮਸਾਂ 1 ਟਾਈਮ ਦਾ ਪ੍ਰਸ਼ਾਦਾ ਛਕਦੇ ਸੀ। ਉਹਦੇ ਮਨ ਵਿੱਚ ਬੜੀ ਹੈਰਾਨੀ ਵੀ ਭੁੱਖੇ ਮਰਨ ਦਾ ਕੀ ਹਿਸਾਬ। ਜਦੋਂ ਥੋੜ੍ਹਾ ਜਿਹਾ ਦੂਰੀ 'ਤੇ ਗਿਆ, ਉਹਨੂੰ ਘਰ ਦਿਸਣਾ ਸ਼ੁਰੂ ਹੋਇਆ ਨਾ, ਉਹਦੇ ਘਰ ਦੀ ਨੁਹਾਰ ਬਦਲੀ। ਜਿਹੜਾ ਘਰ ਬਿਲਕੁਲ ਕੱਚਾ ਸੀ, ਸੋਹਣਾ ਘਰ ਪਿਆ ਹੋਇਆ, ਜਿਹਦੇ ਘਰ ਵਿੱਚ ਰਾਤ ਦੀ ਰੋਟੀ ਦਾ ਫਿਕਰ ਸੀ, ਭੰਡਾਰ ਭਰੇ ਹੋਏ, ਕੀਮਤੀ ਕੱਪੜੇ ਬੱਚਿਆਂ ਦੇ ਤਨ 'ਤੇ ਪਾਏ ਹੋਏ, ਸਾਰੇ ਘਰ ਦੀ ਨੁਹਾਰ ਬਦਲ ਗਈ। ਪਤਨੀ ਨੇ ਜੀਓ ਆਇਆ ਆਖਿਆ ਅਤੇ ਅੱਗੋਂ ਆਵਾਜ਼ ਦੇ ਕੇ ਕਹਿੰਦਾ ਵੀ ਇਹ ਕੀ, ਇਹ ਕਿਹਨੇ ਪਾ ਕੇ ਦਿੱਤਾ, ਜਾਂ ਇੰਨਾ ਕੁਛ ਕਿੱਥੋਂ ਆਇਆ? ਉਹਨੇ ਕਿਹਾ, ਜਿੱਦਣ ਤੁਸੀਂ ਚਲੇ ਗਏ ਸੀ ਉੱਦਣ ਗੁਰੂ ਹਰਗੋਬਿੰਦ ਸਾਹਿਬ ਨੇ ਉੱਦਣ ਦੇ ਸਿੱਖ ਭੇਜ ਦਿੱਤੇ। ਸਮੇਂ ਸਮੇਂ 'ਤੇ ਲੋੜ ਅਨੁਸਾਰ ਮਾਇਆ ਵੀ ਆਉਂਦੀ ਹੈ ਔਰ ਪ੍ਰਸ਼ਾਦਾ ਵੀ ਆਉਂਦਾ। ਸਮਰੱਥ ਗੁਰੂ ਨੇ ਸਾਰਾ ਕੁਝ ਹੀ ਤੁਹਾਡੇ ਪਿੱਛੋਂ ਬਦਲ ਕੇ ਰੱਖ ਦਿੱਤਾ। ਉਹ ਫਿਰ ਬੈਰਾਗ ਵਿੱਚ ਆ ਕੇ ਕਹਿੰਦਾ, ਮੈਂ ਇਹ ਗੱਡੇ ਜਿਹੜੇ 2 ਸੰਗਤ ਨੇ ਭਰ ਕੇ ਦਿੱਤੇ, ਮੈਂ ਘਰ ਕੀ ਕਰਨੇ, ਇਹਨਾਂ ਨੂੰ ਮੋੜੋ ਅਤੇ ਅੰਮ੍ਰਿਤਸਰ ਦੀ ਧਰਤੀ 'ਤੇ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਹੀ ਲੈ ਜਾਓ, ਮੈਂ ਕੀ ਕਰਨੇ। ਔਰ ਸੱਚ ਉਹ ਗੁਰੂ ਘਰ ਸਤਿਗੁਰੂ ਸਾਹਿਬ ਦੇ ਘਰ ਲੈ ਕੇ, ਮਹਾਰਾਜ ਕਹਿੰਦੇ ਆਪਣੇ ਘਰ ਲੈ ਜਾਓ,
ਕਹਿੰਦੇ ਮਹਾਰਾਜ ਮੈਂ ਕੀ ਕਰਨਾ, ਜਿਹਨੇ ਮੇਰਾ ਘਰ ਸਵਾਰਿਆ ਮੇਰਾ ਸਾਰਾ ਕੁਝ ਉਹਦੇ ਅੱਗੇ ਸਮਰਪਿਤ। ਸਤਿਗੁਰੂ ਜੀ ਨੇ ਕਿਹਾ ਸੇਵਕੋ ਪ੍ਰਪਾਲਣਹਾਰਾ, ਇਹ ਬਖਸ਼ਿਸ਼ ਹੈ। ਇਸ ਕਰਕੇ ਸਤਿਗੁਰੂ ਕਹਿਣ ਲੱਗੇ ਸੇਵਕ ਕੀ ਰੱਖ ਹੈ, ਨਿਰੰਕਾਰ ਨਿਰੰਕਾਰ ਸੇਵਕ ਦੀ ਲਾਜ ਰੱਖਦਾ ਹੈ, ਸੋ ਸੇਵਕ ਜਿਸ ਦਇਆ ਪ੍ਰਭਤਾ ਰਹੇ। ਪਰ ਸੇਵਾਦਾਰ ਉਹ ਜਿਹਦੇ 'ਤੇ ਉਹ ਆਪਣੀ ਮਿਹਰ ਕਰੇ। ਸਤਿਗੁਰੂ ਕਹਿਣ ਲੱਗੇ ਨਾਨਕ ਸੋ ਸੇਵਕ ਇਹ ਅਵਸਥਾ ਜਿਹੜਾ ਹੈ, ਸੋ ਸੇਵਕ ਜਿਸ ਦਇਆ ਪ੍ਰਭਤਾ ਰਹੇ, ਨਾਨਕ ਸੋ ਸੇਵਕ ਸਾਸ ਸਾਸ ਸੰਭਾਲੇ। ਸਤਿਗੁਰੂ ਕਹਿਣ ਲੱਗੇ ਸਵਾਸ ਸਵਾਸ ਕਰਤੇ ਪੁਰਖ ਨੂੰ ਸੰਭਾਲਦਾ ਹੈ, ਯਾਦ ਕਰਦਾ। ਸਤਿਗੁਰੂ ਜੀ ਕਿਰਪਾ ਕਰਨ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਕਰੋ ਕਿਰਪਾ, ਆਪ ਜੀ ਬਖਸ਼ੋ ਅਸੀਸ ਆਓ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾ ਸਨ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਧ ਸੰਗਤ ਜੀ ਸੰਧਿਆ ਸਮੇਂ ਦੀਵਾਨੇ ਵਿੱਚ ਆਪ ਜੀ ਬੜੇ ਪਿਆਰ ਦੇ ਨਾਲ ਬੈਠ ਕੇ ਸਤਿਗੁਰ ਨੇ ਪਾਵਨ ਬਾਣੀ ਸਰਵ ਕਰ ਰਹੇ ਸੀ। ਸਤਿਗੁਰ ਕਿਰਪਾ ਕਰਨ ਸਾਡਾ ਗਾਵਿਆ ਸੁਣਿਆ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਓ ਰਲ ਕੇ ਹੁਣ ਆਨੰਦ ਸਾਹਿਬ ਬਣੀ ਜਾਪ ਕਰੀਏ ਜੀ। ਜਿੰਨੀ ਵੀ ਸੰਗਤ ਹੈ ਸਾਰੀ ਸੰਗਤ ਆਪਣੀ ਹਾਜ਼ਰੀ ਲਵਾਏ ਜੀ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈਂ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆ ਵੈ ਧਾਏ। ਸਭ ਥਾਈ ਹੋਣਾ ਜੀ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਣਾ ਜੀ ਸਹਾਇ। ਦਸਾਂ ਪਾਤਸ਼ਾਹੀਆਂ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਰ ਦਾ ਧਿਆਨ ਤਰਕੇ ਖਾਲਸਾ ਜੀ ਵੱਲੋਂ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ। ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ। ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ। ਚਰਖੀਆਂ 'ਤੇ ਚੜ੍ਹੇ ਤਾਨੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਘ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤੇ ਆਵੇ ਚਿੱਤਿਆ ਬਨਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਉ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ। ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਧਾਨ ਨਿਓਟਿਆਂ ਦੀ ਓਟ ਸੱਚੇ ਪਿਤਾ। ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀਓ ਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ। ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਜੀ। ਸਜੇ ਹੋਏ ਦੀਵਾਨਾਂ ਦੇ ਅੰਦਰ ਸੋਧਾ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਕਥਾ ਵਿਚਾਰਾਂ ਹੋਈਆਂ ਸ਼ਬਦ ਚੌਂਕੀ ਆਰਤੀ ਕੇ ਕੀਰਤਨ ਹੋਏ ਸਤਿਗੁਰੂ ਜੀ। ਸਮੁੱਚੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਸਤਿਗੁਰੂ ਜੀ। ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਅਗਾਂਹ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲਬੁੱਧ ਸਮਰੱਥਾ ਬਖਸ਼ਣੀ। ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਕਦਮ ਕਦਮ ਲੇਖੇ ਲਾਉਣੇ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਸਭਨਾ ਸੰਗਤਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ। ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਗੁਰਸਿੱਖੀ ਵਾਲੀ ਦਾਤ ਬਖਸ਼ਣੀ। ਗੁਰੂ ਘਰ ਦਾ ਪਿਆਰ ਬਖਸ਼ਣਾ ਗੁਰੂ ਘਰ ਦੀ ਸੇਵਾ ਬਖਸ਼ਣੀ। ਸਤਿਗੁਰੂ ਜੀ ਕਿਰਪਾ ਕਰਨੀ ਗੁਰੂ ਘਰ ਦੇ ਨਾਲ ਜੋੜ ਕੇ ਰੱਖਣਾ। ਸਰਬੱਤ ਸੰਗਤਾਂ ਦੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ। ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ ਸਤਿਗੁਰੂ ਜੀ। ਆਪ ਜੀ ਦੇ ਚਰਨਾਂ ਕਮਲਾਂ ਪਾਸ ਹੋਰ ਅਰਦਾਸਾਂ ਬੇਨਤੀਆਂ ਜੋਦੜੀਆਂ ਨੇ ਆਪ ਜੀ ਦੇ ਦਰਕਰ ਦੇ ਚਰਨ ਸੇਵਕ ਬੀਬੀ ਜਸਦੀਪ ਕੌਰ ਵੱਲੋਂ ਬੱਚਿਆਂ ਦੀ ਤੰਦਰੁਸਤੀ ਅਤੇ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ ਜੋਦੜੀ ਕਰਦੇ ਹਨ। ਕਿਰਪਾ ਕਰਨੀ ਸਤਿਗੁਰੂ ਜੀ ਬੱਚਿਆਂ ਨੂੰ ਤੰਦਰੁਸਤੀ ਸੁੱਖ ਸ਼ਾਂਤੀ ਦੇਹ ਰੋਗਤਾ ਦੀਆਂ ਦਾਤਾਂ ਬਖਸ਼ਣੀਆਂ। ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਨਾਮ ਬਾਣੀ ਦੀ ਦਾਤ ਬਖਸ਼ਣੀ। ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਆਪ ਜੀ ਕਿਰਪਾ ਕਰੋ। ਮਿੱਠੀ ਪਿਆਰੀ ਆਸੀਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਹੁਕਮ 'ਤੇ ਚੱਲਣ ਦੀ ਬਲਬੁੱਧ ਸਮਰੱਥਾ ਬਖਸ਼ਣੀ। ਅੱਖਰ ਵਾਧਾ ਘਾਟਾ ਭੁਚਕ ਮੁਆਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਹਿਬ ਸਿੰਘ ਜੀ ਔਰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰ ਕਰੁਣਾਮ ਨਾਲ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਅਤੇ 18 ਤਰੀਕ ਨੂੰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦਾ ਵਿਆਹ ਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾਵੇਗਾ। 19 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਇੰਟਰਨੈਸ਼ਨਲ ਐਨੂਅਲ ਗੁਰਮਤਿ ਪ੍ਰਚਾਰ ਗੁਰਮਤਿ ਸਮਾਗਮ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਤਿੰਨਾਂ ਮਨੋਵਰ ਸਾਹਿਬ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਤਰਮਾਲਾ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਕਥਾ ਵਿਚਾਰਾ ਸੁਣਾ ਕੇ ਨਿਹਾਲ ਕਰਨਗੇ। ਇਹ ਸਮਾਗਮ 19 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਸਵੇਰੇ 9 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਲਗਾਤਾਰ ਕਥਾ ਕੀਰਤਨ ਦੇ ਪ੍ਰਵਾਹ ਚੱਲਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਦੇ ਵਿੱਚ ਗੁਰਬਾਣੀ ਕੀਰਤਨ ਅਕਥ ਕਥਾ ਨਾਮ ਸਿਮਰਨ ਅਭਿਆਸ ਕਵੀਸ਼ਰੀ ਢਾਡੀ ਵਾਰਾਂ ਸਿਮਰਨ ਗੁਰਬਾਣੀ ਦਾ ਕੀਰਤਨ ਗੁਰਮੁਖ ਪਰੇ ਆਪ ਸੰਗਤਾਂ ਨੂੰ ਸਰਵਣ ਕਰਾਇਆ ਕਰਨਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। 24 ਤਰੀਕ ਨੂੰ ਦਿਨ ਵੀਰਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਮਨਾਇਆ ਜਾਵੇਗਾ। 26 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ ਅਤੇ 28 ਸਤੰਬਰ ਤੋਂ ਲੈ ਕੇ 3 ਅਕਤੂਬਰ ਤੱਕ ਸਾਲਾਨਾ ਅਖੰਡ ਕੀਰਤਨੀ ਸਮਾਗਮ ਜੋ ਗੁਰੂ ਘਰ ਵਿਖੇ ਹੋ ਰਿਹਾ ਹੈ, ਇਸ ਦੇ ਵਿੱਚ ਵੀ ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। 3 ਤਰੀਕ ਨੂੰ 3 ਅਕਤੂਬਰ ਨੂੰ ਰੈਣ ਸਭਾਈ ਕੀਰਤਨ ਹੋਵੇਗਾ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਵੱਧ ਤੋਂ ਵੱਧ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਗੁਰੂ ਘਰ ਵਿਖੇ ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਵੱਲੋਂ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਨਾਮ ਸਿਮਰਨ ਅਭਿਆਸ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਦੇ ਵਿੱਚ ਹੁੰਦੇ ਨੇ। ਆਪ ਜੀ ਇਹਨਾਂ ਸਮਾਗਮਾਂ ਦੇ ਵਿੱਚ ਵੀ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ। ਇੱਕ ਜ਼ਰੂਰੀ ਬੇਨਤੀ ਇਹ ਹੈ ਕਿ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਘਰਾਂ ਦੇ ਵਿੱਚ ਗੁਰੂ ਘਰ ਤੋਂ ਕੋਈ ਵੀ ਸਮਾਨ ਜਿਵੇਂ ਕਿ ਬਰਤਨ ਜਾਂ ਚਾਦਰਾਂ ਕੋਈ ਵੀ ਸਮਾਨ ਗੁਰੂ ਘਰ ਦਾ ਗਿਆ, ਕਿਰਪਾ ਕਰਕੇ ਵਾਪਸ ਗੁਰੂ ਘਰ ਪਹੁੰਚਾਉਣ ਦੀ ਕਿਰਪਾਲਤਾ ਕਰੀਏ ਤਾਂ ਜੋ ਹੋਰ ਸੰਗਤਾਂ ਇਸਦਾ ਲਾਭ ਲੈ ਸਕਣ। ਭੁੱਲਾਂ ਚੁੱਕਾਂ ਦੀ ਖਿਮਾ ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੀਪੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵਹੋ ਸੋਹਿਲਾ ਸਿਵਰਹ ਸੁਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਾਉਕਾ ਸੋਹਿਲਾ, ਹਾਂ ਵਾਰੀ ਨਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਦੇ ਗਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਕਰ ਕਰਿਹ ਪਾਹੁਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਗੋਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾ। ਵਿਸਵੇ ਚਸਿਆਂ ਘੜੀਆਂ ਪਹਿਰਾਂ, ਥਿਤੇ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲਾਂ ਤੋ ਜੋਤੀ। ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਹ ਜੰਤ ਤੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਤ ਲੋਭਿਤ ਮਨੋ, ਅਨ ਦਿਨ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕਾ, ਹੋਏ ਜਾਤੀ ਤੇਰੇ ਨਾਏ ਵਾਸਾ।

ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲੇ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁਨ ਵਡਾਹੇ, ਕਰ ਡੰਡੌਤ ਪੁਨ ਵਡਾਹੇ ਰਹਾ। ਸਾਕਤ ਹਰ ਰਸ ਸਾਧਨਾ ਜਾਣਿਆ, ਦਿਨ ਅੰਤਰ ਹੋ ਮੈਂ ਗੰਡਾਹੇ, ਜਿਉਂ ਜੋ ਚਲੈ ਚ ਵੈਦਕ ਪਾਵੈ, ਜਮਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾਹੇ, ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ, ਬਹੁ ਸੋਭ ਖੰਡ ਬ੍ਰਹਮੰਡਾਹੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹੈ ਅਰਦਾਸ ਹਮਾਰੀ ਜੀਓ ਪਿੰਡ ਸਾਖ।

ਸਭਨਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਆਏ। ਸ਼੍ਰੀ ਹਰ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸ਼ਬਦ ਪੁਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਨਾਲ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਤਾਂ ਨਿਉਟਿਆਂ ਦੇ ਓਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ ਆਪ ਜੀ ਨੇ ਕਿਰਪਾ ਕੀਤੀ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੂੰ ਦਰਸ਼ਨ ਦਾ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ। ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਹੋਏ ਬੇਅੰਤ ਪ੍ਰਕਾਰ ਦੇ ਭੁੱਲਾਂ ਗਲਤ ਰੱਖਿਆ ਬਖਸ਼ ਲੈਣੀ। ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮਹਿਰਾਮ ਸਤਿਕਾ ਚਾਰ ਪੈਰ ਦੇਣਾ ਇਸ ਸੁੱਖਾਂ ਨਾਲ ਬਤੀਤ ਹੋਇਆ ਚਾਰ ਪੈਰ ਰਹਿਣ ਆਈ ਹੈ। ਭਾਣੇ ਅੰਦਰ ਬਤੀਤ ਕੌਰ ਨੇ ਕਿਰਪਾ ਕਰਨੀ ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਦਤਾਰ ਪਿਤਾ ਜੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ। ਸਰਦਾਰ ਪ੍ਰਭਸ਼ਰਨ ਸਿੰਘ ਅਤੇ ਬੀਬੀ ਰਵਨੀਤ ਕੌਰ ਦਾਤਾ ਜੀ ਉਹ ਆਪ ਜੀ ਨੇ ਕਿਰਪਾ ਕੀਤੀ ਹੈ। ਸੇਵਕਾਂ ਦਾ ਮੇਲ ਮਿਲਾਇਆ ਹੈ ਵਿਆਹ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਾਰਜਾਂ ਦੀ ਆਰੰਭਤਾ ਤੋਂ ਪਹਿਲਾਂ ਸੇਵਕ ਪਰਿਵਾਰ ਦਾਤਾ ਜੀ ਆਪ ਜੀ ਸਾਨੂੰ ਹਾਜ਼ਰ ਹੋਏ ਹਨ। ਪਰਿਵਾਰ ਵੱਲੋਂ ਆਪ ਜੀ ਨੂੰ ਰਮਾਲਾ ਸਾਹਿਬ ਭੇਟ ਕੀਤਾ ਗਿਆ ਹੈ। ਦਾਤਾ ਜੀ ਪਰਿਵਾਰ ਦੀ ਕੀਤੀ ਸੇਵਾ ਥਾਂਏ ਪਾਉਣੇ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਕਾਲ ਕਣਕ ਦੂਰ ਕਰਨੇ ਦਰੋ ਕਰੋ ਗੁਰਸਿੱਖੀ ਜਨ ਅਤੇ ਨਾਮ ਬਣੀ ਦਾਤਾ ਬਖਸ਼ਿਸ਼ ਕਰਕੇ ਰਹਿੰਦੇ ਕਾਰਜ ਆਪ ਜੀ ਨੇ ਆਪ ਸਵਾਰਨੇ। ਇਸ ਵੇਲੇ ਕਿਰਪਾ ਕਰੋ ਆਪ ਜੀ ਦੇ ਪਾਵਨ ਸਰੂਪ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਲੈ ਕੇ ਜਾਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ। ਕਿਰਪਾ ਕਰਨੀ ਜੰਗ ਸਹਾਈ ਨੂੰ ਚੜ੍ਹਦੇ ਕਲਮ 'ਚ ਰੱਖਣਾ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤਿਆਰ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਿਵਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕਮਰੇ ਵਿੱਚ ਗਿਆ। ਜਦੋਂ ਜਾ ਕੇ ਨਮਸਕਾਰ ਕਰਨ ਲੱਗਾ ਤੇ ਮਨ ਦੇ ਵਿੱਚ ਖਿਆਲ ਆ ਗਿਆ, ਮਨਾ ਜਿੱਤ ਤੇ ਗੁਰੂ ਨੇ ਕਰਾਈ ਹੈ ਤੇ ਵਡਿਆਈਆਂ ਤੂੰ ਲਈ ਜਾਂਦਾ ਹੈ, ਤੇਰੇ ਮਨ ਦੇ ਵਿੱਚ ਕਿਉਂ ਮੈਲ ਆਈ ਹੈ ਕਿ ਮੇਰੀ ਸਿਆਣਪ ਕਰਕੇ ਸਭ ਕੁਝ ਹੋਇਆ ਹੈ। ਆ ਦੇਖੋ, ਅਸੀਂ ਨਿੱਕੀ ਜਿੰਨੀ ਚੰਗਿਆਈ ਕਰ ਲਈਏ, ਇੱਕ ਪੱਖਾ ਵੀ ਗੁਰੂ ਘਰ ਦੇ ਦਈਏ ਤੇ ਮੈਂ ਮੇਰੀ ਵਿੱਚ ਫਸ ਜਾਂਦੇ ਹਾਂ ਤੇ ਉੱਪਰ ਮੇਰਾ ਨਾਂ ਲਿਖ ਦਿੱਤਾ ਜਾਵੇ, ਮੈਂ ਦਿੱਤਾ ਹੈ। ਆ ਮਨ ਵਿੱਚ ਮੈਲ ਹੀ ਆਈ ਹੈ ਤੇ ਰਣਜੀਤ ਸਿੰਘ ਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਇੱਕ ਹੱਥ ਦੇ ਨਾਲ ਆਪਣੀ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਹੇ ਗਏ। ਐ ਮਨਾ, ਕਿਉਂ ਤੇਰੇ ਮਨ ਵਿੱਚ ਮੈਲ ਆਈ? ਜਿੱਤ ਕਰਾਉਣ ਵਾਲਾ ਗੁਰੂ ਤੇ ਤੂੰ ਵਡਿਆਈਆਂ ਲਈ ਜਾਂਦਾ ਹੈ। ਪੜ੍ਹੋ ਇਤਿਹਾਸ ਕੀ ਆਖ ਰਹੇ ਨੇ, ਜ਼ੋਰ ਜ਼ੋਰ ਦੇਣੀ ਚੰਡਾ ਆਪਣੇ ਮੂੰਹ ਤੇ ਮਾਰ ਰਹੇ ਨੇ, ਉਹ ਕਾਣਿਆ ਵਡਿਆਈਆਂ ਦੇਣ ਵਾਲਾ ਗੁਰੂ ਤੇ ਵੱਡਾ ਤੂੰ ਬਣੀ ਜਾਂਦਾ ਹੈ। ਹਰੀ ਸਿੰਘ ਨਲੂਆ ਬਾਹਰ ਸੁਣ ਰਿਹਾ ਹੈ, ਸਤਿਗੁਰਾਂ ਦੇ ਕਮਰੇ ਵਿੱਚ ਰਣਜੀਤ ਸਿੰਘ ਨੂੰ ਕੌਣ ਬੋਲ ਕਬੋਲ ਬੋਲਦਾ ਹੈ? ਆ ਜਦੋਂ ਜਾ ਕੇ ਦਰਵਾਜ਼ਾ ਖੋਲਿਆ ਤੇ ਕੀ ਤੱਕਿਆ, ਰਣਜੀਤ ਸਿੰਘ ਆਪ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਾ, ਇੱਕ ਹੱਥ ਨਾਲ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਿਹਾ ਹੈ। ਕਿਉਂ ਤੇਰੇ ਮਨ ਵਿੱਚ ਮੈਲ ਆਈ ਹੈ? ਕਿਉਂ ਮੈਂ ਮੇਰੀ ਆਈ ਹੈ? ਸਭ ਕੁਝ ਕਰਨ ਵਾਲਾ ਗੁਰੂ ਹੈ। ਤੇ ਨਲੂਏ ਨੇ ਜਾ ਕੇ ਹੱਥ ਪਕੜ ਲਏ, ਰਣਜੀਤ ਸਿੰਘਾ ਤੇਰੇ ਅੱਖਾਂ ਦੇ ਹੰਝੂ ਦੱਸ ਰਹੇ ਨੇ ਤੂੰ ਆਪਣੇ ਔਗਣਾਂ ਤੇ ਪਛਤਾ ਰਿਹਾ। ਗੁਰੂ ਬੜਾ ਹੀ ਦਿਆਲੂ ਹੈ, ਉੱਠ ਖੜ, ਗੁਰੂ ਨੇ ਤੈਨੂੰ ਬਖਸ਼ ਦਿੱਤਾ। ਸੋ ਸਤ ਸੰਗੀਓ, ਕਦੇ ਵੀ ਮੈਂ ਮੇਰੀ ਨਾ ਆਵੇ, ਐ ਸਤਿਗੁਰੂ ਜੋ ਕਿਛ ਹੈ

ਤੇ ਦੇਣ ਵਾਲੇ ਨੂੰ ਭੁੱਲ ਜਾਂਦਾ ਹੈ। ਮੰਗਦਾ ਗੁਰਦੁਆਰਿਓਂ ਹੈ ਤੇ ਖੁਸ਼ੀਆਂ ਠੇਕਿਆਂ ਤੇ ਕਲਬਾਂ ਵਿੱਚ ਜਾ ਕੇ ਮਨਾਉਂਦਾ ਹੈ। ਆ ਪੁੱਤਰ ਹੋਇਆ ਨਾ ਗੁਰੂ ਨੂੰ ਭੁੱਲ ਗਿਆ, ਸ਼ਰਾਬਾਂ ਦੀਆਂ ਪੇਟੀਆਂ ਖੁੱਲ ਗਈਆਂ ਤੇ ਆਪਣੇ ਮਿੱਤਰਾਂ ਨੂੰ ਸ਼ਰਾਬਾਂ ਤੇ ਕਬਾਬਾਂ ਦੇ ਨਾਲ ਖੁਸ਼ ਕਰ ਰਿਹਾ ਹੈ। ਸਮਾਂ ਬੀਤਦਾ ਗਿਆ, ਪੁੱਤਰ ਵੱਡਾ

ਉਹਨੇ ਸਾਡੇ ਕਿਹੜੇ ਕਰਮ ਤੇ ਖੁਸ਼ ਹੋ ਕੇ ਰਹਿਮਤਾਂ ਦਾ ਮੀਂਹ ਬਰਸਾ ਦੇਣਾ ਹੈ। ਸੁੱਖ ਦੀ ਗੁਜ਼ਾਰੇਗਾ ਜ਼ਿੰਦਗੀ। ਆ ਸਤਿਗੁਰੂ ਇਹੀ ਪਵਿੱਤਰ ਉਪਦੇਸ਼ ਵੀ ਸੁਣਦਾ ਰਹੇ। ਆ ਦੇਖੋ, ਇੱਕ ਗਰੀਬੜੇ ਬੁੱਢੇ ਬਾਬੇ ਨੇ ਇੱਕ ਦਿਨ ਦੀ ਮਜ਼ਦੂਰੀ ਦੇ ਬਦਲੇ ਗੁਰੂ ਦੀਆਂ ਰਹਿਮਤਾਂ ਮਿਲੀਆਂ ਤੇ ਸਾਰੀ ਦੁਨੀਆਂ ਤੇ ਬਹਾਦਰ ਸ਼ਾਹ ਨੇ ਰਾਜ ਕੀਤਾ। ਇੱਕ ਤਿਲ ਮਾਤਰ ਵੀ ਕੀਤਾ ਹੋਇਆ ਦਾਨ ਗਰੀਬ ਦੇ ਮੂੰਹ ਵਿੱਚ ਪਾਇਆ, ਵਿਅਰਥ ਨਹੀਂ ਜਾਏਗਾ। ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਗਰੀਬ ਨੂੰ ਖਵਾ ਕੇ ਖਾਏਗਾ ਨਾ, ਗਰੀਬ ਨੂੰ ਪਹਿਨਾ ਕੇ ਦੇਖੇਗਾ ਨਾ, ਤੇ ਦੇਖ ਤੇਰੇ ਮਨ ਵਿੱਚ ਕਿੱਡਾ ਆਨੰਦ ਆਏਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਣੀ ਵਿੱਚ ਆਖ ਰਹੇ ਨੇ, ਦਸ ਨਖ ਕਰ ਜੋ ਕਾਰ ਕਮਾਵੇ, ਤਾਂ ਕਰ ਜੋ ਧਨ ਘਰ ਮੇ ਆਵੇ, ਤਿਸ ਤੇ ਗੁਰੂ ਦਸੰਜ ਦੋ ਦੇਹੀ, ਸਿੰਘ ਸੋ ਜਸ ਵੋ ਜਗ ਮੇ ਲੇ। ਪੁੰਨਦਾਨ ਸੇਵਾ ਸਿਮਰਨ ਕਰਨ ਵਾਲੇ ਦਾ ਜਸ ਦੁਨੀਆਂ ਵਿੱਚ ਵੀ ਹੁੰਦਾ ਹੈ ਤੇ ਨਿਰੰਕਾਰ ਦੀ ਦਰਗਾਹ ਵਿੱਚ ਵੀ ਹੁੰਦਾ ਹੈ, ਕੋਈ ਫਰਕ ਨਹੀਂ ਪੈਂਦਾ। ਦੋ ਚਾਰ ਸੂਟ ਮਹੀਨੇ ਦੇ ਵਿੱਚ ਸਮਾਉਂਦਾ ਹੈ, ਘੱਟ ਸਮਾ ਲਿਆ ਕਰ, ਇੱਕ ਗਰੀਬ ਨੂੰ ਪਹਿਨਾ ਦਿਆ ਕਰ, ਗਰੀਬ ਨੂੰ ਪਹਿਨਾ ਦਿਆ ਕਰ। ਵੀ ਇਸ ਗੱਲ ਦਾ ਖਿਆਲ ਰੱਖਣਾ ਹੈ, ਜਿੱਥੇ ਦਸਾਂ ਨੌਹਾਂ ਦੀ ਕਿਰਤ ਕਰਕੇ ਆਪਣੇ ਬੱਚਿਆਂ ਦੇ ਮੁੱਖ ਵਿੱਚ ਪਾਉਣਾ ਹੈ ਨਾ, ਉੱਥੇ ਦਸਵੰਧ ਕੱਢ ਕੇ ਗਰੀਬ ਦੇ ਮੂੰਹ ਵਿੱਚ ਵੀ ਪਾ ਦੇਣਾ ਹੈ। ਪਰ ਸਤਸੰਗੀਓ, ਆਪਣਾ ਤੇ ਬੜਾ ਹੀ ਮਾੜਾ ਸੁਭਾਅ ਹੈ। ਆਪਣਾ ਹਿੱਸਾ ਵੀ ਖਾਂਦੇ ਹਾਂ, ਗੁਰੂ ਦਾ ਹਿੱਸਾ ਵੀ ਖਾ ਜਾਂਦੇ ਹਾਂ। ਜੇ ਆਪਾਂ ਦਸਵੰਧ ਨਹੀਂ ਨਾ ਕੱਢਦੇ ਤੇ ਸਮਝੋ ਗੁਰੂ ਦੇ ਹਿੱਸੇ ਦਾ ਵੀ ਖਾਈ ਜਾਂਦੇ ਹਾਂ। 24 ਘੰਟਿਆਂ ਦੇ ਵਿੱਚ 2.5-3 ਘੰਟੇ ਸਵਾਸਾਂ ਦਾ ਦਸਵੰਧ ਬਣਦਾ ਹੈ, ਉਹ ਵੀ ਖਾ ਜਾਂਦੇ ਹਾਂ। ਗੁਰੂ ਦਾ ਧਨ ਵੀ ਖਾ ਲਿਆ, ਗੁਰੂ ਦਾ ਸਮਾਂ ਵੀ ਖਾ ਲਿਆ, ਘਰ ਦਾ ਗੁਜ਼ਾਰਾ ਫਿਰ ਵੀ ਨਹੀਂ ਚੱਲਦਾ। ਬਈ ਕੀ ਕਰਾਂ, ਗੁਜ਼ਾਰਾ ਹੀ ਨਹੀਂ ਚੱਲਦਾ। ਪਰ ਕਿੱਥੋਂ ਚੱਲੇ, ਜਿਹੜਾ ਕਿਸੇ ਦਾ ਹੱਕ ਖਾਵੇ ਉਹਦਾ ਗੁਜ਼ਾਰਾ ਚੱਲ ਹੀ ਨਹੀਂ ਸਕਦਾ। ਮੰਨ ਕੇ ਦੇਖ ਗੁਰੂ ਦੀ ਗੱਲ, ਤੇਰਾ ਘਰ ਸਵਰਗ ਬਣ ਜਾਵੇਗਾ, ਚੱਲੇਗਾ ਤੇਰਾ ਗੁਜ਼ਾਰਾ। ਗਿਣ ਗਿਣ ਕੇ ਦਸਵੰਧ ਕੱਢਿਆ ਕਰ, ਗਿਣ ਗਿਣ ਕੇ ਦਸਵੰਧ ਕੱਢਿਆ ਕਰ, ਕੋਈ ਫਰਕ ਨਹੀਂ ਪੈਂਦਾ, ਗੁਰੂ ਆਪੇ ਹੀ ਭਾਗ ਲਾ ਦਿੰਦਾ ਹੈ, ਗੁਰੂ ਆਪੇ ਹੀ ਰਹਿਮਤਾਂ ਕਰ ਦਿੰਦਾ ਹੈ। ਤੇ ਇਸੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਵਾਰ ਵਾਰ ਆਖਿਆ ਹੈ, ਬਈ ਗੋਲਕ ਰਾਖੀ ਨਹਿ ਜੋ ਛਲਕਾ ਕਰੇ ਵਪਾਰ, ਨੇਕ ਕਮਾਈ ਕਰ ਗੋਲਕ ਰੱਖ, ਭਾਵ ਆਪਣੀ ਕਮਾਈ ਵਿੱਚੋਂ ਦਸਵੰਧ ਗਿਣ ਗਿਣ ਕੇ ਕੱਢੀ ਜਾਇਆ ਕਰ, ਤੇ ਫਿਰ ਦੇਖ ਇਸ ਚੰਗੇ ਸੁਭਾਅ ਤੇ ਖੁਸ਼ ਹੋ ਕੇ ਗੁਰੂ ਤੇਰੀ ਝੋਲੀ ਵਿੱਚ ਕਿੰਨੀਆਂ ਰਹਿਮਤਾਂ ਪਾ ਦੇਵੇਗਾ। ਦੇਂਦਾ ਦੇ ਲੈਂਦੇ ਥੱਕ ਪਾਏ, ਦੇਣ ਵਾਲਾ ਦਿੱਤੀ ਤੁਰਿਆ ਜਾਂਦਾ ਹੈ, ਲੈਣ ਵਾਲੇ ਥੱਕ ਜਾਂਦੇ। ਦੇਖੋ ਗੁਰੂ ਕਿਵੇਂ ਬਖਸ਼ਿਸ਼ ਕਰ ਰਿਹਾ ਹੈ। ਤੂੰ ਦਾਤਾ ਗਿਣਦਾ ਥੱਕ ਜਾਏਗਾ, ਲੈਂਦਾ ਥੱਕ ਜਾਏਗਾ, ਦੇਣ ਵਾਲੇ ਨੇ ਦੇਂਦਾ ਨਹੀਂ ਥੱਕਣਾ। ਪਰ ਕਦੋਂ, ਜਦੋਂ ਗੁਰੂ ਦੇ ਹੁਕਮ ਅਨੁਸਾਰ ਚੱਲੇਗਾ, ਜਦੋਂ ਗੁਰੂ ਦਾ ਹੁਕਮ ਪੱਲੇ ਬੰਨ ਲਵੇਗਾ। ਆਓ ਮਨ ਵਿਥੀਆਂ ਜੋੜੀਏ। ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ, ਜਿਨ੍ਹਾਂ ਦਾ ਇਹ ਸੋਹਣਾ ਉਦਮ ਕਿ ਭਾਈ ਗੋਪਾਲ ਸਿੰਘ ਦੀ, ਜਿਨ੍ਹਾਂ ਦੀਆਂ ਪੁਰਾਤਨ ਗਾਈਆਂ ਹੋਈਆਂ ਰੀਤਾਂ, ਜਿਨ੍ਹਾਂ ਨੂੰ ਆਪ ਸੰਗਤ ਬਹੁਤ ਹੀ ਪਸੰਦ ਕਰਦੇ ਹੋ, ਬੰਦਸ਼ਾਂ ਨੂੰ, ਉਹਨਾਂ ਦੇ ਉਦਮ ਦੇ ਨਾਲ ਆਪ ਸੰਗਤਾਂ ਨੂੰ ਇਹ ਬੰਦਸ਼ਾਂ ਭੇਟ ਕੀਤੀਆਂ ਜਾ ਰਹੀਆਂ ਨੇ। ਆਪ ਜੀ ਨੇ ਅੱਗੇ ਵੀ ਜੋ ਕੈਸਟ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਆਪ ਸੰਗਤਾਂ ਦੇ ਭੇਟ ਕੀਤੀ ਹੈ, ਉਸਨੂੰ ਪਿਆਰ ਦਿੱਤਾ ਹੈ। ਆਸ ਹੈ ਕਿ ਇਹਨਾਂ ਸੇਵਾਦਾਰਾਂ ਦੀ ਇਹ ਸੇਵਾ ਇਸੇ ਤਰ੍ਹਾਂ ਕਬੂਲਦੇ ਰਹੋਗੇ
ते असीस देंदे रहोगे सतगुरु, बख्शिश कर इन्हां ते। इसी तरह तेरी गुरबाणी दी सेवा घर घर विच, तेरे शब्दां दीआं कैसटां पहुंचांदे रहण, सब दीआं झोलियां गुरु रहमत नाल भरे। ते कीर्तन समां समाप्त है, कोई नहीं जान सकदा।

ਸਤਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਸਵਈਏ ਸ਼੍ਰੀ ਮੁਖ ਵਾਕਿਆ ਮਹੱਲਾ ਪੰਜਵਾਂ।

ਜਨ ਨਾਨਕ ਮਤ ਭਗਤ ਦਰ ਫੁੱਲ ਬ੍ਰਹਮ ਸਾਰਾ ਸਾਰਾ ਇੱਕ ਜੀ ਕਿਆ ਬਖਾਨੇ ਹਾਂ ਕੇ ਬਲ ਬਲ ਬਲ ਬਲ ਸਦ ਬਲਹਾਰ ਜਨ ਨਾਨਕ ਭਗਤ ਦਰ ਫੁੱਲ ਬ੍ਰਹਮ ਸੰਸਾਰਾ ਇੱਕ ਜੀ ਕਿਆ ਬਖਾਨੇ ਹਾਂ ਕੇ ਬਲ ਬਲ ਬਲ ਬਲ

0: ਅਮਤ ਹਰ ਕੋ ਨਾਮ ਲੈਤ ਮਨ ਸੁਖ ਸਭ ਸੁਖ ਪਾਏ ਜਿਹੇ ਰਸਨ ਚਾਖਿਓ ਤੈ ਜਨ ਤ੍ਰਿਪਤ ਅਗਾਏ ਜੈ ਠਾਕੁਰ ਸੁਪ੍ਰਸੰਨ ਭਇਓ ਸਤ ਸੰਗਤ ਤੈ ਪਿਆਰ ਹਰ ਗੁਰੂ ਨਾਨਕ ਜਿਨ ਪਸਿਓ ਤਿਨ ਸਭ ਕੁਲ ਕੀਓ ਉਧਾਰ ਜੈ ਠਾਕੁਰ ਸੁਪ੍ਰਸੰਨ ਭਇਓ ਸਤ ਸੰਗਤ ਤੈ ਪਿਆਰ ਹਰ ਗੁਰੂ ਨਾਨਕ ਜਿਨ ਪਸਿਓ ਤਿਨ ਸਭ ਕੁਲ ਕੀਓ ਉਧਾਰ
1: ਸੱਚ ਸਵਾ ਦੀ ਬਾਣ ਸੱਚ ਸੱਚੈ ਪਹਿ ਤਰਿਓ ਸੱਚੈ ਤਾਕਤ ਨਿਵਾਸ ਸੱਚ

ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

सर्वत्र सर्वत्र मान्य सदैव प्रधान्य सर्वत्र जाप्य।

ਨਿਵਾਸ ਹੈ ਹਮੇ ਸਲਮਨ।

0: ਕਿਆ ਤਮ ਪਰਵਾ ਹੈ
1: ਕਿ ਅਚਲਨ ਅਲੰਗ ਹੈ ਅਮਿਤੋ ਅਪੰਗ ਹੈ
0: ਅਚਨ ਤੈ ਪ੍ਰਸਾਦ ਮੁਨ ਮਨ ਪਨਾਮ ਗੁੰਗਨ ਮੁਦਾਮ
1: ਹਰ ਬਰ ਅਗੰਜ ਹਰ ਨਰ ਪਰਪੰਜ
0: ਅਨਗਨ ਪਨਾਮ ਮੁਨ ਮਨ ਸਲਾਮ
1: ਹਰ ਨਰ ਅਖੰਡ ਪਰ ਨਰ ਅਮੰਡ
0: ਅਨਭਵ ਅਨਾਸ ਮੁਨ ਮਨ ਪ੍ਰਕਾਸ
1: ਗੁਣਗਨ ਪਰਨਾਮ ਚਲ ਥਲ ਮੁਦਾਮ
0: ਚਿਜ ਅੰਗ ਆਸਨ ਅਪੰਗ
1: ਉਪਮਾ ਅਪਾਰ ਗਤ ਮਿਤ ਉਦਾਰ
0: ਜਲ ਅਮੰਡ ਦਿਸ ਵਿਸ ਅਪੰਡ
1: ਜਲ ਥਲ ਮਹੰਤ ਦਿਸ ਵਿਸ ਬੇਅੰਤ
0: ਅਨਭਵ ਅਨਾਸ ਤਿਸ ਦਾ ਦੁਰਾਸ
1: ਆ ਜਾਨ ਬਾਹੁ ਏਕੇ ਸਦਾ
0: ਓਕਾਰ ਆਦ ਕਥਨੀ ਅਨਾਦ
1: ਖਲ ਖੰਡ ਖਿਆਲ ਗੁਰ ਪਰ ਅਕਾਲ
0: ਗੰਗਰ ਪਨਾਮ ਚਿਚਰ ਨਾਮ
1: ਅਚਿਜ ਗਾਤ ਆਚਿਜ ਨਬਾਤ
0: ਅੰਰਜ ਗਾਤ ਅੰਰਜ ਬਾਤ
1: ਅੰਟੁਟ ਭੰਡਾਰ ਅੰਠਠ ਅਪਾਰ
0: ਅਨੀਚ ਧਰਮ ਅਤ ਦੀਠ ਕਰਮ
1: ਅਣਬਣ ਅਨੰਤਤਾ

0: ਜੀ ਕੀ ਫਤਿਹ।
1: ਏਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਮੀ ਤਵੈ ਪ੍ਰਸਾਦ ਸਵਈਐ ਸਰਾਵਗ ਸੁਧ ਸਮੂਹ ਸਦਾਨ ਕੇ ਦੇਖ ਫਰਿਓ ਕਰ ਜੋਗ ਜਤੀ ਕੇ
0: ਸੁਰ ਸੁਰਾਦਨ ਸੁਧ ਸੁਦਾਇਕ ਅੰਕ

0: ਵਾਸਨ ਮਾਤੇ ਦੇ ਜਾਣ ਕੇ ਮਾਰ ਲਈਆ
1: ਸਾਰੇ ਗਰਾਨ ਕੇ ਤੋਰ ਨਹਾ ਸੋ ਬਾਤ ਨਹੀਂ ਚਕਚਾਰ ਲਵਈਆ
0: ਸਾਹਿਬ ਸ੍ਰੀ ਸਭੋ ਸਨਾਇਕ ਜੱਜ ਕਨੇਕ ਸੋ ਏਕ ਦਿਵਈਆ
1: ਨਵ ਦੇਵ ਨੰਨ ਸਾਚਰ ਪੂਤ ਵਿਕ ਵਾਂਜ ਪੈਂਗੇ
0: ਜੀ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਪੈਂਗੇ
1: ਗੁਰ ਪ੍ਰਤਾਪਨ ਬਾਦ ਜੈਤ ਤੁਨ ਪਾਪਨ ਕੈ ਬੋ ਪੁਜ ਕ ਪੈਂਗੇ
0: ਸਾਚ ਸੋ ਪਰ ਸੰਤ ਫਿਰੇ ਜਗ ਸਦਰ ਸਭੇ ਅਬ ਲੋਕ ਜਪੇਂਗੇ
1: ਮਾਨਵ ਇੰਦਰ ਕੇ ਜਿੰਦਰ ਨਰਾਦ ਪਰ ਜੋ ਅੰਤਰ ਲੋਕ ਰਾਜ ਕਰੇਂਗੇ
0: ਉਸ ਨਾਮ ਕਾ ਜਾਦਿਕ ਦਾਨ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ।
0: ਸਤਿਗੁਰਤਾ ਪਾਇਆ ਸਹਿਜ ਸਿਧੀ ਮਨ ਵਜੀਆਂ ਵਧਾਈਆਂ।
1: ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ।
0: ਸਭ ਦੋਤ ਗਾਵੋ ਹਰੀ ਕੇ ਰਾ ਮੰਜਨੀ ਵਸਾਇਆ।
1: ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।
0: ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ।
1: ਹਰ ਨਾਲ ਰੋਹ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ।
0: ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ।
1: ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ।
0: ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ।
1: ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ।
0: ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੈ।
1: ਸਦਾ ਸਿਰ ਸਲਾਹ ਤੇਰੀ ਨਾਮ ਮਨ ਵਸਾਵੇ।
0: ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ।
1: ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ।
0: ਸਾਚਾ ਨਾਮ ਮੇਰਾ ਆਧਾਰੋ।
1: ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ।
0: ਕਰਸਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ।
1: ਸਦਾ ਕੁਰਬਾਨ ਕੀਤਾ ਗੁਰ ਬਿੱਟੋ ਜਿਸ ਦੀਆਂ ਇਹ ਵਡਿਆਈਆਂ।
0: ਕਹੇ ਨਾਨਕ ਸੁਣੋ ਸੰਤੋ ਸਬਦ ਰੋਪਿਆ ਰੋ ਸਾਚਾ ਨਾਮ ਮੇਰਾ ਆਧਾਰੋ।
1: ਵਾਜੇ ਪੰਜ ਸਬਦ ਤਿਤ ਕਰ ਸਭਾਗੇ ਸਬਦ ਵਾਜੇ ਕੱਲਾ ਜਿਤ ਕਰਤਾਰਿਆ।
0: ਪੰਜ ਤੂੰ ਤੁਦ ਵਾਸ ਕੀਤੇ ਕਾਲ ਕੰਟਕ ਮਾਰਿਆ।
1: ਤੂੰ ਕਰਮ ਪਾਇਆ ਤੂੰ ਚਿੰਕੋ ਸਿਰ ਨਾਮ ਹਰ ਕੇ ਲਾਗੇ।
0: ਕਹੇ ਨਾਨਕ ਤੈ ਸੁਖੋ ਆਦਿਤ ਘਰ ਅਨਦ ਵਾਜੇ।
1: ਸਾਚੀ ਲਿਵੇ ਪਿੰਨ ਤੇ ਨਿਮਾਣੀ ਤੇ ਨਿਮਾਣੀ ਲਿਵੇ ਪਾਜੋ ਕਿਆ ਕਰੇ ਵਿਚਾਰਿਆ।
0: ਤੁਦ ਬਾਜ ਸਮਰਤ ਕੋਏ ਨਾਹੀ ਕਿਰਪਾ ਕਰ ਬਨਵਾਰੀਆ।
1: ਇਸ ਨਾਉ ਹੋਰ ਥਾਉ ਨਾਹੀ ਸਬਦ ਲਾਗ ਸਵਾਰਿਆ।
0: ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰਿਆ।
1: ਆਨੰਦ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰ ਤੇ ਜਾਣਿਆ।
0: ਜਾਣੇ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ।
1: ਕਰ ਕਿਰਪਾ ਕਿਲਪਿਕ ਕਟੇ ਗਿਆਨ ਅੰਜਨ ਸਾੜਿਆ।
0: ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸਬਦ ਸਚੇ ਸਵਾਰਿਆ।
1: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
0: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ।
1: ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ।
0: ਇੱਕ ਪਰਮ ਪੁਲੈ ਫਿਰੈ ਦੇ ਦੇ ਸਿੱਖ ਨਾਮ ਲਾਗ ਸਵਾਰਿਆ।
1: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ।
0: ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ।
1: ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ।
0: ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ।
1: ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਏ ਪਾਈਐ।
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ।
1: ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ।
0: ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ।
1: ਚਤੁਰਾਈ ਨਾ ਪਾਇਆ ਕਿਨੇ ਤੂੰ ਸੁਨ ਮਨ ਮੇਰਿਆ।
0: ਏ ਮਾਇਆ ਮੋਣੀ ਜਿਨੇ ਪਰਮ ਭੁਲਾਇਆ।
1: ਮਾਇਆ ਤਾਂ ਮੋਣੀ ਤਿੰਨੇ ਕੀਤੀ ਚਿੰਟ ਗੋਲੀ ਪਾਇਆ।
0: ਕੁਰਬਾਨ ਕੀਤਾ ਤਿਸੇ ਵਿਟੋ ਜਿਨਮੋ ਮੀਠਾ ਲਾਇਆ।
1: ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ।
0: ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ।
2: ਇਹੋ ਕੁਟੁੰਬ ਤੁਝੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ।
0: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤਲਾਈਐ।
2: ਐਸਾ ਕੰਮ ਮੁਲੇ ਨਾ ਕੀਚੈ ਜਿਤ ਅੰਤ ਪੁਛਦਾਈਐ।
0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ।
2: ਕਹੇ ਨਾ
1: ਮਨ ਪਿਆਰੇ ਤੂੰ ਸਦਾ ਸਤ ਸੰਭਾਲੇ। ਉਚਰਾ ਤੇਰਾ ਅੰਤ ਨਾ ਪਾਇਆ।
0: ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੈ।
1: ਜੀ ਜਮ ਸਭ ਖੇਲ ਤੇਰਾ ਕਿਆ ਕੋ ਆਪ ਵਖਾੜੇ।
0: ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਉਪਾਇਆ।
1: ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਨਰ ਮੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ।
0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ।
2: ਜੀ ਜਨ ਸਭ ਤੂੰ ਦੁਪਾਏ ਇੱਕ ਵੇਗ ਪਰਸਣ ਆਇਆ।
0: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ।
2: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।
0: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ।
2: ਲਭ ਲੋਭ ਅਹੰਕਾਰ

0: ਹਰ ਹਰ ਸਦਾ ਧਿਆਵੇ,
1: ਜਿਸ ਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ,
0: ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇ ਚਲਾਵੇ,
1: ਇਹੋ ਸੁਹੇਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ,
0: ਇਹੋ ਤਿਨਕੇ ਮਨ ਵਸਿਆ ਜਿਨ ਤੂਰੋਂ ਲਿਖਿਆ ਆਇਆ,
1: ਇੱਕ ਫਰੇ ਕਨੇਰੇ ਕਰੇ ਗਲਾ ਅਗਲੀ

0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹੇ ਨਾਨਕ ਸੇ ਪਵਿੱਤ ਜਿਨੀ

0: ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ।
1: ਕਹੇ ਨਾਨਕ ਜਿਨ ਸਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ।
0: ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ।

0: ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ
0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ
1: ਗੁਰ ਕੇ ਚਰਨ ਹਿਰਦੇ ਤਿਆਏ ਅੰਤਰ ਆਤਮੇ ਸਮਾਲੇ
0: ਆਪ ਛੱਡ ਸਦਾ ਰਹਿ ਪਰਣੇ ਗੁਰ ਬਿਨ ਅਵਰ ਨ ਜਾਣੇ ਕੋਏ
1: ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
0: ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
1: ਆਵੇ ਮੁਕਤ ਨ ਹੋਰ ਤੇ ਕੋਈ ਪੁੱਛੋ ਵਿਵੇਕੀਆ ਜਾਏ
0: ਅਨੇਕ ਜੁਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
1: ਸਤਗੁਰ ਸ਼ਬਦ ਸੁਣਾਏ
0: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ
1: ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ
0: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ
1: ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ
0: ਪੀਵੋ ਅੰਮ੍ਰਿਤ ਸਦਾ ਰੋ ਹਰਮ ਛਪਿਓ ਸਾਰੰਗ ਪਾਣੀ
1: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
0: ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ
1: ਬਾਣੀ ਤਾਂ ਕੱਚੀ ਸਤਗੁਰੂ ਬਾਜੋ ਹੋਰ ਕੱਚੀ ਬਾਣੀ
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਵਖਾਣੀ
1: ਹਰ ਹਰ ਨਿਤ ਕਰੇ ਰਸਨਾ ਕਿਹਾ ਕਛੂ ਨਾ ਜਾਣੀ
0: ਚਿਤ ਜਿਨ ਕਾ ਹਿਰ ਲਿਆ ਮਾਇਆ
1: ਕਹੇ ਨਾਨਕ ਸਤਗੁਰੂ ਬਾਜੋ ਹੋਰ ਕੱਚੀ ਬਾਣੀ
2: ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ
1: ਸ਼ਬ ਰਤਨ ਜਿਨ ਮਨ ਲਾਗਾ ਇਹ ਹੋਆ ਸਮਾਓ
2: ਸਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ
1: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ
2: ਕਹੇ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ
1: ਸ਼ਕਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ
2: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ
1: ਥੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
2: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਬਲਾਏ
1: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
2: ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ
1: ਤੱਤੇ ਸਾਰ ਨਾ ਜਾਣੀ ਗੁਰੂ ਬਾ

0: ਜਾਕੇ ਵਸ ਖਾਨ ਸੁਲਤਾਨ ਜਾਕੇ ਵਸੈ ਸਗਲ ਜਹਾਨ
1: ਜਾਕਾ ਕੀਆ ਸਭ ਕਿਛ ਹੋਏ ਤਿਸ ਤੇ ਬਾਹਰ ਨਾਹੀ ਕੋਏ
0: ਬਿਨੰਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇ ਨਿਭਾਏ ਰਹਾ
1: ਸਭ ਤੇ ਉਜਾ ਕਾ ਦਰਬਾਰ ਸਗਲ ਭਗਤ ਜਾਕਾ ਨਾਮ ਧਾਰ
0: ਤਨੀ ਜਾਕੀ ਸੋਭਾ ਘਟਗਟ ਬਣੀ
1: ਜਿਸ ਸਿਮਰਤ ਦੁਖ ਡੇਰਾ ਟਹਿ ਜਿਸ ਸਿਮਰਤ ਜਮ ਕਿਛੂ ਨਾ ਕਹਿ
0: ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ।

0: ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ,
1: ਗੁਰਦੇਵ ਸਖਾ ਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ,
0: ਗੁਰਦੇਵ ਮੰਤ ਨਿਰੋਧਰਾ,
1: ਗੁਰਦੇਵ ਸਾਂਸਦ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ,
0: ਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਅਪਰੰਪਰਾ,
1: ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ,
0: ਜੁਗਾ ਜੁਗ ਜੁਗ ਗੁਰਦੇਵ ਮੰਤ।

ਵਾਹਿਗੁਰੂ। ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨਿਤ ਆਵੇ ਤਾਏ ਸਭ ਥਾਈਂ ਹੋ ਸਹਾਇ ਦਸਵਾ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਏ ਤੇ ਗਵਾਹੇ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਗਵਾਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੇ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜਗੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਾਰਮਿਕਾ ਜੈਕਾਰ ਬੋਲੋ ਜੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣੇ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਆਪ ਜੀ ਚਰਨਾ ਕਮਲਾਂ ਵਿੱਚ ਅਰਦਾਸ ਹੈ ਆਪ ਜੀ ਦੀ ਮਾਨ ਕਿਰਪਾ ਰਹਿਮਤ ਬਖਸ਼ਿਸ਼ ਅਤੇ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਅੰਦਰ ਸਮੂਹ ਸੰਗਤਾਂ ਵੱਲੋਂ ਰਲ ਮਿਲ ਕਰ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਕੀਤੇ ਗਏ ਬੇਅੰਤ ਬਾਣੀਆਂ ਦੇ ਜਾਪ ਹੋਏ ਸਮੂਹ ਟਹਿਲੀਆਂ ਵੱਲੋਂ ਭੱਟਾਂ ਦੇ ਸਵਈਆਂ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਕੋਲੋਂ ਸੇਵਾ ਕਰਦਿਆਂ ਕੋਲੋਂ ਇੱਕ ਨਹੀਂ ਇਹਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੇ ਖਿਮਾ ਬਖਸ਼ਿਸ਼ ਕਰਨੀ ਅੱਗੇ ਤੋਂ ਕਿਰਪਾ ਕਰਨੀ ਸ਼ੁੱਧ ਬਾਣੀ ਪੜ੍ਹਨ ਸੇਵਾ ਕਰਨ ਦੀ ਸਮਰੱਥਾ ਬਖਸ਼ਿਸ਼ ਕਰਨੀ ਬੜੀ ਸੋਹਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਕਿਰਪਾ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨੀ ਜੀ ਸਮੂਹ ਸੰਗਤਾਂ ਨੂੰ ਦਰੋ ਕਰੋ ਸਿੱਖੀ ਸਿੱਧਕ ਭਰੋਸਾ ਅਤੇ ਨਾਮ ਦੀ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ ਆਪ ਜੀ ਦਰ ਕਰਦੇ ਪ੍ਰੀਤਵਾਨ ਬੀਬੀ ਹਰਸਿਮਰਨ ਕੌਰ ਜੀ ਵੱਲੋਂ ਆਪ ਜੀ ਚਰਨਾ ਕਮਲਾਂ ਵਿੱਚ ਅਰਦਾਸ ਹੈ ਆਪ ਕਿਰਪਾ ਕਰਨੀ ਸੇਵਕਾਂ ਨੂੰ ਦੇਹ ਅਰੋਗਤਾ ਬਖਸ਼ਿਸ਼ ਕਰਨੀ ਨਾਮ ਬਾਣੀ ਦਾ ਅਭਿਆਸ ਬਖਸ਼ਿਸ਼ ਕਰਨਾ ਮਨ ਦੀ ਅਡੋਲਤਾ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਭਰਿਆ ਜੀਵਨ ਬਖਸ਼ਿਸ਼ ਕਰਨਾ ਆਪ ਜੀ ਦਰ ਕਰਦੇ ਪ੍ਰੀਤਵਾਨ ਸਰਦਾਰ ਜਸਵਿੰਦਰ ਸਿੰਘ ਜੀ ਨੂੰ ਤੰਦਰੁਸਤੀ ਦਾਤ ਬਖਸ਼ਿਸ਼ ਕਰਨੀ ਕਿਰਪਾ ਕਰਨੀ ਸਤਿਗੁਰ ਜੀਓ ਇਸ ਵਕਤ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦੀ ਦੇ ਸਦਕੇ ਹਾਜ਼ਰਿਆ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰਨੀ ਪਵਿੱਤਰ ਬਾਣੀ ਵਿੱਚ ਸਮੂਹ ਸੰਗਤਾਂ ਨੂੰ ਹੁਕਮਨਾ ਸਾਹਿਬ ਬਖਸ਼ਿਸ਼ ਕਰਕੇ ਨਿਹਾਲ ਕਰਨਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਕਾਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਤਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗੈ ਪਈ ਅਕਾਲ ਕੀ, ਤਵੇ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲ ਬੁਚ ਹੈ ਖੂਡ ਸ਼ਬਦ ਮੈਂ,

तुमरी शरण तुम्हारी आशा, तुम ही

ਇਸ਼ਟ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਅਵਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮੇਰਾਮਤ ਹੋਈ ਹੈ। ਅੰਮ੍ਰਿਤ ਵੇਲੇ ਦੇ ਸਤਿਗੁਰੂ ਜੀ ਨੇ ਜਾਗਣੇ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੇ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਨੇਮ ਅਤੇ ਪ੍ਰੇਮ ਬਖਸ਼ਿਸ਼ ਕਰਨ। ਕੱਲ੍ਹ ਮਿਤੀ 17 ਤਰੀਕ ਨੂੰ ਸੰਗਰਾਂਦ ਹੈ ਔਰ ਆਪ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਹੁਣ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਸਥਾਨਾਂ 'ਤੇ ਜੋ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ, ਔਰ ਉਸ ਤੋਂ ਪਹਿਲਾਂ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਿ ਹਰ ਸ਼ਨੀਵਾਰ ਅਤੇ ਐਤਵਾਰ ਸਵੇਰੇ 6:30 ਤਕਰੀਬਨ ਸਵੇਰੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਹਰ ਸ਼ਨੀ ਐਤਵਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੁੰਦੇ ਹਨ। ਆਪ ਸੰਗਤਾਂ ਜ਼ਰੂਰ ਕਿਰਪਾ ਕਰਕੇ ਹਾਜ਼ਰੀਆਂ ਭਰਿਆ ਕਰੋ। ਸਤਿਗੁਰੂ ਸਾਹਿਬ ਮਹਾਰਾਜ ਜੀ ਆਪ ਕਿਰਪਾਲਤਾ ਕਰਨ, ਨਾਮ ਸਿਮਰਨ ਅਭਿਆਸ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਹੁੰਦੇ ਹਨ। ਆਪ ਜੀ ਜ਼ਰੂਰ ਹਾਜ਼ਰੀਆਂ ਭਰਿਆ ਕਰੋ। ਆਓ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੜੀ ਸਤਿਗੁਰ ਵੱਡਾ ਘਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਲਦਰੀਆਈਆਂ ਜਦ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤ ਹੱਥ ਧਰ ਵਿੱਚ ਮਾਰ ਗੱਡੀਆਂ ਬੁਰਿਆਈਆਂ ਸ਼ਹਿਤ ਉਠਾਏ ਨੌਨਿਤ ਪਾਈਆਂ।

ਪਾਪੀ ਸਿਓ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਜਿਤ ਮੁਖ ਨਾਮ ਨਾ ਉਚਰੈ ਬਿਨ ਨਾ ਵੈ ਰਸ ਖਾਹੈ ਨਾਨਕੇ ਵੈ ਜਾਣੀਐ

ਦੂਜਾ ਨਾਲ ਜਾਣੇ ਦੋਸਤੀ ਕਦੇ ਨਾ ਵੈਰਾਸ ਜਿਹਾ ਜਾਣੇ ਤੇ ਉਹ ਵਰਤਿਆ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ।

दंडौत बंदन अनक बार सर्व कला समरथ।

ਸੋਕਾ ਟਲ ਗੁਰ ਸੇਵੀਐ ਐਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ

ਭੌਰਾ ਫੁੱਲ ਦੇ ਰਸ ਵਿੱਚ ਮਸਤ ਹੋਇਆ ਹੋਇਆ ਫੁੱਲ ਦੀਆਂ ਪੱਤੀਆਂ ਵਿੱਚ ਹੀ ਆਪਣੇ ਆਪ ਨੂੰ ਕੈਦ ਕਰਾ ਲੈਂਦਾ ਹੈ। ਜਿਵੇਂ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਚਕੋਲਾ ਦੇ ਕੇ ਆਕਾਸ਼ ਵਿੱਚ ਉੱਡਦਾ ਹੈ, ਤਿਵੇਂ ਹੀ ਸਿਮਰਨ ਕਰਨ ਵਾਲਾ ਨਾਮ ਰਸ ਵਿੱਚ ਮਸਤ ਹੁੰਦਾ ਹੈ ਅਤੇ ਪ੍ਰਭੂ ਚਰਨਾਂ ਵਿੱਚ ਉੱਚੀਆਂ ਉਡਾਰੀਆਂ ਲਾਉਂਦਾ ਹੈ।